ਜੇ ਇੱਕ ਹੋਏ ਤਾਂ ਉੱਗ ਵੈ ਰੁੱਤੀ ਹੋਰ ਤੋ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਹੀਏ ਸ਼ਰਮ ਪਾਹਤਨ ਹੋਏ ਨਾਨਕ ਭਗਤੀ ਜੇਰ ਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ।

ਹੀ ਲਈਏ ਗਿਆਨ ਵਿਹੂਣੀ ਭਾਏ ਪ੍ਰਿਮਰਦਾਰ ਗਿਆਨੀ ਨੱਚੇ ਬਾਜੇ ਬਾਬਰ ਪ੍ਰਿਤ ਸਿੰਘਾਰ ਉੱਚੇ ਕੁੱਕੇ ਵਾਧਾ ਗਾਵੈ ਜੋ ਦਖਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਰ

0: ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਹੈ ਤੂੰ ਸੱਚਾ ਸਾਹਿਬ ਸਿਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੈ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਕਿਰਤੈ ਸਰਵ ਸ਼ਬਦੰ ਸ਼ਬਦੰ ਜੇ ਕੋ ਜਾਣੈ ਭੇਉ।

ਸਤਕੰਡੀ ਸਤ ਵਟ ਇਹ ਜਿਨਿਉ ਜੀ ਕਾ ਹਿਤਾ ਪੰਡੇ ਕਤ ਨਾ ਹਿਉ ਟੁੱਟੇ ਨਾ ਮਨ ਲਗੇ ਨਾ ਹਿ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਹੇ ਚੋਕੜ ਮੁੱਲਣ ਆਇਆ ਬਹਿ ਚੋਕੇ ਪਾਇਆ ਸਿਖਾ ਕੰਨ ਚੜਾਈਆਂ ਗੁਰ ਬ੍ਰਹਮਣ ਥਿਆ ਓਮ।

ਪਹਿਲਾਂ ਸੁੱਚਾ ਆਪ ਸੁੱਚੇ ਬਿਠਾਏ, ਸੁੱਚੇ ਅੱਗੇ ਰੱਖਣ ਕੋਈ ਨਾ ਪਿਟਿਓ ਜਾਏ, ਸੁੱਚਾ ਹੋਇ ਕੇ ਜੇਵਿਆ ਲੱਗਾ ਪੜਨ ਸਲੋ ਕਹੋਤੇ ਜਾਏ ਛੱਟਿਆ, ਕਿਸੇ ਹੋ ਲਾਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਵਸੰਤਰ ਦੇਵਤਾ ਨੂੰ। ਪੰਜਵਾਂ ਪਾਇ ਕਿਰਤਤਾ ਹੋਆ ਪਾਕ ਪੁਇਤ ਪਾਪੀ ਸੁਤਨ ਲੱਡਿਆ, ਥੁਕਾਂ ਪਾਇਆ ਤਿੱਥੇ

जी का खालसा, वाहिगुरु जी की फतेह।

एक ओंकार सतनाम करता पुरख निरपो निर्वैर अकाल मूरत

ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਲਾਗੀ ਵਾਰ ਜੇ ਸੌ ਚੰਦਾ ਉਗਵਹਿ

ਜਾਬ ਗੁਰ ਦੇਖੈ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫੁਰਮਾਉ ਕਹੋ ਗੁਰਿ ਅਮਰਦਾਸ ਕਾਰਣ ਕਰਨ ਜਿਵ ਤੂੰ ਰੱਖੈ ਤਿਵ ਰਹੋ ਹੇ ਹਮ ਅਵਗੁਣ ਭਰੇ ਏਕ ਗੁਣ ਨਾਹੀ

होमे माया बिखवे मेरी जिंदड़िए।

0: ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ।
1: ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਬਿਹਾਗੜਾ ਰਾਗ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਪਹਿਲੇ ਘਰ ਦੇ ਵਿੱਚ ਛੰਤ ਦੇ ਰੂਪ ਅੰਦਰ ਇਹ ਪਾਵਨ ਬਾਣੀ ਸ਼ਬਦ ਦਾ ਉਚਾਰਨ ਕੀਤਾ ਹੈ, ਜੋ ਆਪ ਜੀ ਨੇ ਕੱਲ੍ਹ ਛੰਤ ਦੇ ਰੂਪ ਦੇ ਵਿੱਚ ਪਹਿਲੇ ਛੰਤ ਦੇ ਪਹਿਲੇ ਪਦੇ ਦਾ ਪਾਠ ਔਰ ਵਿਚਾਰ ਸਰਵਨ ਕੀਤੀ। ਅੱਜ ਆਪਾਂ ਦੂਸਰੇ ਪਦੇ ਦੀ ਵਿਚਾਰ ਜਿਹੜੀ ਹੈ ਉਹ ਗੁਰੂ ਕਿਰਪਾ ਦੇ ਨਾਲ ਕਰਨੀ ਹੈ। ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੁੱਚੇ ਸ਼ਬਦਾਂ ਦਾ ਭਾਵ ਪ੍ਰਭੂ ਦਾ ਮਿਲਾਪ ਹੈ। ਜੋ ਇਹ ਅੰਦਰ ਜੀਵ ਹੈ, ਇਹ ਜਿੰਦੜੀ ਜੀਵ ਆਤਮਾ ਜੋ ਪਰਮੇਸ਼ਵਰ ਤੋਂ ਵਿਛੜ ਕੇ ਕਈ ਜਨਮ ਭੋਗ ਚੁੱਕੀ ਹੈ, ਇਸ ਮਨੁੱਖਾ ਜਨਮ ਦੇ ਵਿੱਚ ਇੱਕ ਵਾਰੀ ਮਿਲੀ, ਇੱਕ ਮੌਕਾ ਮਿਲਿਆ ਤਾਂ ਕਿ ਇਹ ਜਿਹੜੀ ਜਿੰਦ ਹੈ ਇਹਦਾ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਏ। ਸਰੀਰ ਕਰਕੇ ਪਰਮੇਸ਼ਵਰ ਦਾ ਮਿਲਾਪ ਨਹੀਂ ਹੈ, ਜੀਵ ਆਤਮਕ ਤਲ 'ਤੇ ਇਸ ਜਿੰਦੜੀ ਦੇ ਕਰਕੇ ਪਰਮੇਸ਼ਵਰ ਦਾ ਮਿਲਾਪ ਹੈ, ਕਿਉਂਕਿ ਇਹ ਪਰਮੇਸ਼ਵਰ ਦੀ ਅੰਸ਼ ਹੈ। ਸਰੀਰ ਪੰਜ ਤੱਤਾਂ ਦਾ ਹੈ, ਮਿੱਟੀ ਨੇ ਮਿੱਟੀ ਹੋ ਜਾਣਾ, ਪਾਣੀ ਨੇ ਪਾਣੀ, ਹਵਾ ਨੇ ਹਵਾ। ਇਸ ਵਾਸਤੇ ਹੁਣ ਇਹ ਜਿਹੜਾ ਮਿਲਾਪ ਹੈ ਇਸ ਮਨੁੱਖਾ ਜਨਮ ਦੇ ਵਿੱਚ ਹੈ, ਪਰ ਇਹ ਮਿਲਾਪ ਗੁਰੂ ਦੇ ਰਾਹੀਂ ਹੈ। ਗੁਰੂ ਤੋਂ ਬਿਨਾਂ ਜੋ ਸਾਡੀ ਨਿਮਾਣੀ ਜਿੰਦ ਹੈ ਇਹਦਾ ਮਿਲਾਪ ਪਰਮੇਸ਼ਵਰ ਦੇ ਨਾਲ ਨਹੀਂ ਹੋ ਸਕਦਾ। ਗੁਰੂ ਵਿਚੋਲਾ ਹੈ ਜਿਹਨੇ ਸਾਨੂੰ ਪਰਮੇਸ਼ਵਰ ਦੇ ਨਾਲ ਮਿਲਾਉਣਾ ਹੈ। ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਅਸੀਂ ਸੂਹੀ ਰਾਗ ਦੇ ਵਿੱਚ ਚਾਰ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ, ਬਾਹਰੀ ਤੌਰ 'ਤੇ ਅਸੀਂ ਆਨੰਦ ਕਾਰਜ ਦੀ ਰਸਮ ਨਿਭਾਉਂਦੇ ਹਾਂ, ਉਹ ਕੇਵਲ ਬਾਹਰੀ ਤੌਰ 'ਤੇ ਰਸਮ ਨਿਭਾਉਣ ਤੱਕ ਸੀਮਤ ਨਹੀਂ। ਉਹ ਪਾਵਨ ਸ਼ਬਦ ਜਿਹੜੇ ਨੇ ਉਹ ਪਰਮੇਸ਼ਵਰ ਦੇ ਮਿਲਾਪ ਵਾਸਤੇ ਵੀ ਹਨ ਕਿ ਇਹ ਜਿਹੜੀ ਜੀਵ ਇਸਤਰੀ ਹੈ ਇਹ ਪਤੀ ਪਰਮੇਸ਼ਵਰ ਦੇ ਨਾਲ ਕਿਵੇਂ ਇਹਦਾ ਮਿਲਾਪ ਜਿਹੜਾ ਉਹ ਹੋਣਾ ਹੈ, ਕਿਵੇਂ ਇਹਨੇ ਸੁਹਾਗਣ ਬਣਨਾ ਹੈ। ਸਤਿਗੁਰੂ ਕੇਵਲ ਸਰੀਰਾਂ ਨੂੰ ਮਿਲਾਉਣ ਵਾਲੇ ਵਿਚੋਲੇ ਨਹੀਂ, ਉਹ ਰੂਹਾਂ ਦਾ ਮਿਲਾਪ ਕਰਵਾਉਣ ਵਾਲੇ ਵੀ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਚਾਰ ਲਾਵਾਂ ਦਾ ਪਾਠ ਰੂਹਾਂ ਦੇ ਮਿਲਾਪ ਵਾਸਤੇ ਹੈ। ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ। ਅੰਦਰ ਦੀ ਜੋਤ ਜਿਹੜੀ ਹੈ ਉਹ ਇੱਕ ਹੋ ਜਾਏ, ਜੋਤੀ ਜੋਤ ਰਲੀ ਵਾਲੀ ਅਵਸਥਾ ਬਣ ਜਾਏ, ਪਰ ਉਹ ਗੁਰੂ ਤੋਂ ਬਿਨਾਂ ਨਹੀਂ ਹੈ। ਜੇ ਗੁਰੂ ਤੋਂ ਬਿਨਾਂ ਪਰਮੇਸ਼ਵਰ ਦਾ ਮਿਲਾਪ ਇਸ ਜਿੰਦੜੀ ਨੂੰ ਹੁੰਦਾ ਹੋਵੇ ਫਿਰ ਤੇ ਜਿੰਨੇ ਵੀ ਸੰਸਾਰ ਦੇ ਵਿੱਚ ਮਨੁੱਖਾ ਜਨਮ ਵਿੱਚ ਆਏ ਪ੍ਰਾਣੀ ਨੇ ਸਭਨਾਂ ਦਾ ਮਿਲਾਪ ਹੋ ਜਾਣਾ ਚਾਹੀਦਾ ਹੈ। ਇਹ ਭਟਕਣਾ, ਇਹ ਦੁੱਖ ਮੁੱਕ ਜਾਣਾ ਚਾਹੀਦਾ। ਪਰ ਇਹ ਸਫਲਤਾ ਕੌਣ ਹਾਸਲ ਕਰਦਾ ਹੈ? ਜਿਹੜਾ ਗੁਰਮੁਖ ਬਣ ਗਿਆ, ਗੁਰਮੁਖ ਲਾਹਾ ਲੈ ਗਏ। ਜਿਹੜਾ ਮਨਮੁਖ ਗੁਰੂ ਧਾਰਨ ਨਹੀਂ ਕਰ ਸਕਿਆ, ਗੁਰੂ ਵਾਲਾ ਨਹੀਂ ਬਣ ਸਕਿਆ, ਉਹ ਆਪਣਾ ਮੂਲ ਗਵਾ ਗਿਆ। ਉਹਨੇ ਮਿਲਣਾ ਤਾਂ ਕੀ ਹੈ? ਪਰਮੇਸ਼ਵਰ ਦਾ ਮਿਲਾਪ ਤਾਂ ਕੀ ਹਾਸਲ ਹੋਣਾ? ਉਹ ਤਾਂ ਆਪਣਾ ਮੂਲ ਵੀ ਗਵਾ ਗਿਆ, ਇਹ ਮਨੁੱਖਾ ਜਨਮ ਵਾਲਾ। ਫਿਰ ਇਹ ਮੌਕਾ, ਇਹ ਵਾਰੀ ਪਤਾ ਨਹੀਂ ਕਦੋਂ ਮਿਲਣੀ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸਾਡਾ ਜਿਹੜਾ ਜੀਵ ਇਸਤਰੀ ਜਿੰਦੜੀ ਦਾ ਮਾਲਕ ਹੈ, ਉਹ ਹੈ ਇੱਕ ਓਅੰਕਾਰ, ਇੱਕ ਪਰਮੇਸ਼ਵਰ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੀ ਮੇਲ ਹੋ ਸਕਦਾ ਹੈ। ਇਹ ਸੰਯੋਗ ਸਤਿਗੁਰੂ ਨੇ ਹੀ ਬਣਾਉਣਾ ਹੈ, ਹੋਰ ਕਿਸੇ ਨੇ ਨਹੀਂ। ਜੇ ਇਹ ਸੰਯੋਗ ਬਣਦਾ ਹੋਵੇ ਤਾਂ ਭਾਈ ਲਹਿਣਾ ਜੀ ਨੂੰ ਕਦੇ ਵੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਣ ਦੀ ਲੋੜ ਨਹੀਂ ਸੀ। ਜੇ ਸੰਯੋਗ ਬਾਹਰੀ ਕਰਮ ਕਰਕੇ, ਫੋਕਟ ਕਰਮ ਕਰਕੇ ਬਣਦਾ ਹੋਵੇ ਤਾਂ ਅਮਰਦਾਸ ਮਹਾਰਾਜ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਉਣ ਦੀ ਲੋੜ ਨਹੀਂ ਸੀ। ਲੋੜ ਮਹਿਸੂਸ ਹੋਈ ਹੈ ਕਿ ਨਿਗੁਰੇ ਕਾ ਹੈ ਨਾਉ ਬੁਰਾ। ਗੁਰੂ ਉਹ ਹੈ ਜਿਹਨੇ ਸਾਨੂੰ ਸੁਹਾਗਣ ਬਣਾਉਣਾ ਹੈ, ਇਹ ਅੰਦਰ ਦੀ ਜਿੰਦੜੀ, ਅੰਦਰ ਦੀ ਜੀਵ ਇਸਤਰੀ ਕਰਕੇ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗ ਹੈ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ। ਅਸੀਂ ਇਸੇ ਲਈ ਗੁਰੂ ਦਰ 'ਤੇ ਆਏ ਹਾਂ, ਇਸੇ ਵਾਸਤੇ ਅਸੀਂ ਗੁਰਬਾਣੀ ਦਾ ਆਸਰਾ ਲੈਣਾ ਹੈ, ਤਾਂ ਕਿ ਇਹ ਨਿਮਾਣੀ ਜਿੰਦ ਦਾ ਮਿਲਾਪ ਪਰਮੇਸ਼ਵਰ ਦੇ ਨਾਲ ਹੋ ਸਕੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪਹਿਲਾ ਸ਼ਬਦ ਜਿਹੜਾ ਛੰਤ ਰੂਪ 'ਚ ਪਹਿਲਾ ਪਦਾ ਆਪ ਜੀ ਨੇ ਸਰਵਣ ਕੀਤਾ ਸੀ ਕੱਲ, ਅੱਜ ਦੂਸਰੇ ਪਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ। ਗੁਰਮਤਿ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ, ਮੁਖ ਅੰਮ੍ਰਿਤ ਬੈਣ ਅਲਾਏ ਰਾਮ। ਗੁਰਮਤਿ ਤੇ ਜਿੱਥੇ ਪਹਿਲੇ ਪਦੇ ਦੀ ਸਮਾਪਤੀ ਹੋਈ ਸੀ, ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਕਿ ਗੁਰਮਤਿ ਮਨ ਠਹਿਰਾਈਐ ਮੇਰੀ ਜਿੰਦੜੀਏ। ਮਨ ਨਹੀਂ ਨਾ ਠਹਿਰਦਾ, ਕਿਉਂਕਿ ਇਹ ਜਿਹੜੀ ਸਫਲਤਾ ਬਣਨੀ ਹੈ ਜਾਂ ਮਿਲਣੀ ਹੈ ਇਹ ਮਨ ਦੇ ਰਾਹੀਂ ਹੈ। ਜੇ ਇਸ ਜਿੰਦੜੀ ਨੂੰ ਪਰਮੇਸ਼ਵਰ ਦਾ ਮਿਲਾਪ ਹੋਣਾ ਹੈ ਤਾਂ ਉਹ ਮਨ ਦੇ ਦੁਆਰਾ, ਕਿਉਂਕਿ ਗੁਰੂ ਨੇ ਪਹਿਲਾਂ ਮਨ ਨੂੰ ਠਹਿਰਾਉਣਾ ਹੈ, ਮਨ ਨੂੰ ਟਿਕਾਉਣਾ ਹੈ, ਮਨ ਦੇ ਵਿੱਚ ਸਹਿਜ ਲੈ ਕੇ ਆਉਣਾ ਹੈ। ਜਿਹੜਾ ਰਸ ਚਾਹੀਦਾ ਨਾਮ ਦਾ ਉਸ ਜਿੰਦ ਨੂੰ, ਉਹ ਮਨ ਦੇ ਰਾਹੀਂ ਮਿਲ ਸਕਦਾ ਹੈ ਅਤੇ ਮਨ ਨੂੰ ਗੁਰੂ ਦੇ ਰਾਹੀਂ। ਹੁਣ ਮਨ ਠਹਿਰਦਾ ਨਹੀਂ, ਮਨ ਟਿਕਦਾ ਨਹੀਂ, ਮਨ ਚੰਚਲ ਹੈ, ਇਹ ਕਦੇ ਕਿਤੇ ਦੌੜਿਆ ਫਿਰਦਾ, ਕਦੀ ਕਿਤੇ ਕਦੀ ਕਿਤੇ, ਹੋਰ ਹੋਰ ਅੰਨ ਰਸ ਇਹ ਲੈ ਰਿਹਾ, ਪ੍ਰਾਪਤ ਕਰ ਰਿਹਾ, ਪਰ ਨਾਮ ਰਸ ਨਹੀਂ ਲੈ ਰਿਹਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਆ ਔਰ ਨਿੱਤ ਸਮਝਾਉਂਦੇ ਆ। ਮਹਾਰਾਜ ਜੀ ਕਹਿੰਦੇ ਆ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਇਹ ਮਨ ਇਹ ਤੇਰੀਆਂ ਚਤੁਰਾਈਆਂ ਦੇ ਨਾਲ ਇਹ ਨਾਮ ਰਸ ਨਹੀਂ ਪਾਇਆ ਜਾਣਾ, ਇਹ ਨਾਮ ਰਸ ਦੀ ਪ੍ਰਾਪਤੀ ਚਤੁਰਾਈ ਨਾਲ ਨਹੀਂ ਹੋਣੀ, ਇਹ ਮਨ ਨੂੰ ਸੇਵਕ, ਮਨ ਨੂੰ ਗੋਲਾ ਬਣਨਾ ਪਏਗਾ। ਚਤਰਾਈਆਂ ਸਿਆਣਪਾਂ ਚਲਾਕੀਆਂ ਛੱਡ ਕੇ ਔਰ ਮਨ ਦੇ ਹੱਠ ਨਾਲ ਵੀ ਨਾਮ ਰਸ ਨਹੀਂ ਮਿਲਣਾ। ਜੇ ਮਨ ਹੱਠ ਕਰ ਲਏ, ਜਿੱਦ ਕਰ ਲਏ, ਉਹਦੇ ਨਾਲ ਵੀ ਇਹ ਨਾਮ ਰਸ ਨਹੀਂ ਹੈ। ਮਨ ਹੱਠ ਕਿੰਨੇ ਨਾ ਪਾਇਓ, ਮਨ ਹੱਠ ਕਿੰਨੇ ਨਾ ਪਾਇਆ, ਸਭ ਥੱਕੇ ਕਰਮ ਕਮਾਏ। ਮਨ ਦੇ ਤਲ 'ਤੇ ਫੋਕਟ ਕਰਮ ਕਰਕੇ ਥੱਕ ਗਏ, ਪਰ ਨਾਮ ਰਸ ਕਿਸੇ ਨੇ ਨਹੀਂ ਪਾਇਆ। ਉਹ ਕਿੱਦਾਂ ਪਾਇਆ? ਜਦੋਂ ਗੁਰੂ ਦੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਮਨ ਸਮਰਪਿਤ ਕੀਤਾ। ਇਹ ਕਾਰਜ ਰਾਸ ਹੀ ਤਾਂ ਹੀ ਹੋਣਾ ਹੈ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਹੈ, ਕਾਰਜ ਰਾਸ ਸੇਵਾ ਕਰਤ ਹੋਏ ਨਹਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿੰਨਾ ਚਿਰ ਅਸੀਂ ਮਨ ਗੁਰੂ ਪਾਤਸ਼ਾਹ ਜੀ ਨੂੰ ਸਮਰਪਿਤ ਨਹੀਂ ਕਰਦੇ ਹਾਂ, ਉਨਾ ਚਿਰ ਇਹ ਨਾਮ ਰਸ ਅੰਦਰ ਨਹੀਂ ਬਣੇਗਾ। ਔਰ ਜਿੰਨਾ ਚਿਰ ਨਾਮ ਰਸ ਨਹੀਂ ਹੈ, ਇਹ ਜਿੰਦ ਜਿਹੜੀ ਹੈ ਸਾਡੀ ਜੀਵ ਆਤਮਾ, ਇਹਦਾ ਪਰਮੇਸ਼ਵਰ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਅਸੀਂ ਲੱਖ ਕੋਸ਼ਿਸ਼ਾਂ ਕਰ ਲਈਏ, ਲੱਖ ਯਤਨ ਕਰ ਲਈਏ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਵੀ ਸਿਆਣਪ ਨਾਲ ਨਹੀਂ ਤੁਰਨੀ, ਅਸੀਂ ਤੇ ਲੱਖਾਂ ਸਿਆਣਪਾਂ ਚੁੱਕੀ ਫਿਰਦੇ ਹਾਂ। ਇੱਕ ਵੀ ਚੰਚਲਤਾਈ ਉੱਥੇ ਕੰਮ ਨਹੀਂ ਆਉਣੀ, ਤੇ ਮਨ ਤੇ ਚੰਚਲਤਾਈ ਨਾਲ ਭਰਿਆ ਪਿਆ ਹੈ। ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਆ ਕਿ ਗੁਰੂ ਦੀ ਮੱਤ ਨਾਲ ਮਨ ਠਹਿਰਨਾ ਹੈ। ਜਿਹੜੀ ਸਾਡੀ ਆਪਣੀ ਮੱਤ ਹੈ ਨਾ, ਇਹ ਮੱਤ ਤੇ ਆਪ ਵਿਗੜ ਗਈ, ਇਹ ਮਨ ਨੂੰ ਕੀ ਸਮਝਾਏਗੀ? ਮਨ ਰੇ ਕੌਣ ਕੁਮੱਤ ਤੈਲੀਨੀ, ਮੱਤ ਤੇ ਆਪ ਕੁਮੱਤ ਹੋ ਗਈ, ਇਹ ਮਨ ਨੂੰ ਕਿਵੇਂ ਸੁਧਾਰੇ? ਜੇ ਮਾਂ ਆਪ ਵਿਗੜ ਜਾਏ ਤੇ ਫਿਰ ਬੱਚੇ ਨੂੰ ਕੌਣ ਸੁਧਾਰੇਗਾ? ਜੇ ਮਾਂ ਦਾ ਜੀਵਨ ਸੁਧਰਿਆ ਹੈ ਤੇ ਉਹ ਬੱਚੇ ਦਾ ਜੀਵਨ ਵੀ ਸੁਧਾਰੇਗੀ। ਹੁਣ ਮੱਤ ਕੀ ਹੈ? ਮਾਂ ਤੇ ਮਨ ਕੀ ਹੈ? ਪੁੱਤਰ। ਹੁਣ ਮੱਤ ਕੁਮੱਤ ਹੋ ਗਈ ਤੇ ਮਨ ਕਿਵੇਂ ਸੁਧਰੇਗਾ? ਜੇ ਮਨ ਵਿੱਚ ਮੱਤ ਵਿੱਚ ਅਵਗਣ ਭਰੇ ਨੇ, ਪਾਪ ਭਰੀ ਹੈ, ਮੈਲ ਭਰੀ ਹੈ, ਤੇ ਫਿਰ ਮਨ ਸਾਫ ਸੁਥਰਾ ਕਿੱਦਾਂ ਹੋਏਗਾ? ਭਰੀ ਹੈ ਮੱਤ ਪਾਪਾਂ ਕਹਿ ਸੰਗ, ਇਹ ਤੇ ਪਾਪ ਦੀ ਮੈਲ ਨਾਲ ਭਰ ਗਈ। ਇਹਦਾ ਮਤਲਬ ਮੈਨੂੰ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਧਾਰਨ ਕਰਨੀ ਪੈਣੀ ਹੈ, ਕਿਉਂਕਿ ਮੇਰੀ ਆਪਣੀ ਮੱਤ ਨੇ ਕੀ ਕੀਤਾ? ਮਨ ਰੇ ਕੌਣ ਕੁਮੱਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕਿਨੀ। ਇਹ ਨਾਮ ਭਗਤੀ ਦਾ ਰਸ ਨਹੀਂ ਲਿਆ, ਹੋਰ ਹੋਰ ਰਸ ਇਸ ਮਨ ਨੇ ਲੈਣੇ ਸ਼ੁਰੂ ਕੀਤੇ, ਕਿਉਂਕਿ ਮੱਤ ਕੁਮੱਤ ਹੋ ਗਈ। ਹੁਣ ਜਾਂ ਤਾਂ ਇਸ ਮੱਤ ਨੂੰ ਸੁਧਾਰਨਾ ਪੈਣਾ ਹੈ, ਇਹਨੂੰ ਗੁਰਮਤ ਵਿੱਚ ਬਦਲਣਾ ਪੈਣਾ ਹੈ। ਇਹ ਦੁਰਮਤ ਨੂੰ ਗੁਰਮਤ ਵਿੱਚ ਬਦਲਣਾ ਪਏਗਾ, ਫਿਰ ਗੱਲ ਬਣਨੀ ਹੈ। ਇੱਕ ਦਿਨ ਬੇਨਤੀ ਕੀਤੀ ਸੀ, ਜਦੋਂ ਆਪਾਂ ਦੁਨੀਆਂ ਦੇ ਵਿੱਚ ਸਮਾਜ ਵਿੱਚ ਵਿਚਰ ਕੇ ਦੇਖੀਏ ਨਾ, ਤੇ ਤੁਹਾਨੂੰ ਬਹੁਤ ਐਸੇ ਮਾਂ ਬਾਪ ਮਿਲਦੇ ਆ ਜਿਨ੍ਹਾਂ ਦੇ ਰਾਹੀਂ ਬੱਚਿਆਂ ਨੂੰ ਨਾਮ ਦਾ ਜਾਗ ਲੱਗਾ ਹੈ, ਪਰ ਤੁਹਾਨੂੰ ਬਹੁਤ ਐਸੇ ਵੀ ਪਰਿਵਾਰ ਮਿਲ ਜਾਣਗੇ ਜਿਨ੍ਹਾਂ ਦੇ ਬੱਚਿਆਂ ਤੋਂ ਮਾਂ ਬਾਪ ਨੂੰ ਨਾਮ ਦਾ ਰੰਗ ਲੱਗਾ ਹੈ। ਉਹ ਕਹਿੰਦੇ ਬੱਚਿਆਂ ਤੋਂ ਅਸੀਂ ਨਾਮ ਰੰਗ ਦੇ ਵਿੱਚ ਰੰਗੇ ਹਾਂ, ਤੇ ਅਸੀਂ ਇਹਨਾਂ ਬੱਚਿਆਂ ਤੋਂ ਸੱਦ ਕੇ ਜਾਈਏ, ਇਹਨਾਂ ਨੇ ਸਾਨੂੰ ਵੀ ਨਾਮ ਨਾਲ ਜੋੜ ਦਿੱਤਾ। ਹੁਣ ਇੱਥੇ ਵੀ ਹਾਲਤ ਇਹੀ ਹੈ ਵੀ ਮੱਤ ਨੇ ਮਨ ਨੂੰ ਜੋੜਨਾ ਸੀ, ਹੁਣ ਮਨ ਗੁਰੂ ਦੀ ਮੱਤ ਲੈ ਕੇ ਆਪਣੀ ਮੱਤ ਨੂੰ ਸੁਧਾਰਦਾ ਵੀ ਇਹ ਮੱਤੇ ਤੂੰ ਇਹ ਭੈੜੀ ਮੱਤ ਛੱਡ ਤੇ ਗੁਰੂ ਦੀ ਮੱਤ ਧਾਰਨ ਕਰ। ਹੁਣ ਆਪਣੀ ਮੱਤ ਛੱਡ ਕੇ ਅਸੀਂ ਗੁਰੂ ਦੀ ਮੱਤ ਲੈਣੀ, ਇੱਕ ਤੇ ਇਹ, ਔਰ ਦੂਸਰਾ ਮਨ ਦੇ ਰਾਹੀਂ ਆਪਣੀ ਮੱਤ ਨੂੰ ਸੁਧਾਰਨਾ, ਉਹ ਕਿਵੇਂ ਹੋਏਗਾ? ਆ ਸਤ ਸੰਗਤ ਦੇ ਵਿੱਚ, ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੋ ਗਈ ਗੁਰੂ ਦੀ ਸੰਗਤ, ਉਹਨਾਂ ਦੀ ਫਿਰ ਦੁਰਮਤ ਜਿਹੜੀ ਸੀ ਭੈੜੀ ਮੱਤ ਖਤਮ ਹੋ ਗਈ। ਉਹ ਚੰਗੀ ਮੱਤ ਦੇ ਧਾਰਨੀ ਬਣ ਗਏ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰ ਮੱਤ ਖੋਈ। ਵੱਡ ਭਾਗੀ ਉਹ ਵੱਡੇ ਭਾਗ ਜਿਨ੍ਹਾਂ ਨੇ ਸਤ ਸੰਗਤ ਗੁਰੂ ਦੀ ਸੰਗਤ ਕੀਤੀ ਤੇ ਦੁਰ ਮੱਤ ਭੈੜੀ ਮੱਤ ਖਤਮ ਹੋ ਗਈ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਅੱਜ ਦੂਸਰੇ ਪਦੇ ਵਿੱਚ ਕਿਰਪਾ ਕਰਦੇ, ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ। ਹੇ ਮੇਰੀ ਜਿੰਦੇ ਜਿੰਦੜੀਏ, ਬੜੇ ਪ੍ਰੇਮ ਬੜੇ ਪਿਆਰ ਨਾਲ ਭਿੱਜ ਕੇ, ਹੇ ਮੇਰੀ ਜਿੰਦੜੀਏ, ਗੁਰੂ ਦੀ ਮਤ ਰਾਹੀਂ ਮਨ ਦੇ ਵਿੱਚ ਅੰਮ੍ਰਿਤ ਰਸ ਬਣਦਾ ਹੈ। ਗੁਰਮਤ ਤੱਤੇ ਨੂੰ ਸਿਹਾਰੀ, ਮਨ ਨੰਨੇ ਨੂੰ ਸਿਹਾਰੀ, ਗੁਰੂ ਦੀ ਮਤ ਦੇ ਰਾਹੀਂ, ਮਤ ਦੇ ਦੁਆਰਾ, ਗੁਰੂ ਦੇ ਉਪਦੇਸ਼ ਦੇ ਰਾਹੀਂ। ਮਤ ਦਾ ਮਤਲਬ ਉਪਦੇਸ਼। ਹੁਣ ਮੇਰੀ ਭੈੜੀ ਮਤ ਨੇ ਮੇਰੇ ਮਨ ਨੂੰ ਭੈੜਾ ਉਪਦੇਸ਼ ਦਿੱਤਾ ਤੇ ਉਹਦਾ ਅਸਰ ਵੀ ਭੈੜਾ ਹੀ ਹੋਇਆ। ਮਾੜਾ ਉਪਦੇਸ਼ ਮਾੜਾ ਹੀ ਅਸਰ ਕਰੇਗਾ, ਚੰਗਾ ਉਪਦੇਸ਼ ਚੰਗਾ ਅਸਰ ਕਰੇਗਾ। ਭੈੜੀ ਮਤ ਨੇ ਉਪਦੇਸ਼ ਵੀ ਭੈੜਾ ਦਿੱਤਾ ਤੇ ਮਨ ਵੀ ਭੈੜਾ ਹੋ ਗਿਆ। ਹੁਣ ਜਦੋਂ ਮਨ ਨੂੰ ਗੁਰੂ ਦੀ ਮਤ ਲੈਣ ਵਾਸਤੇ ਆਖਿਆ ਤੇ ਗੁਰੂ ਦੀ ਮਤ ਭਾਵ ਗੁਰੂ ਦਾ ਉਪਦੇਸ਼ ਚੰਗਾ ਹੈ, ਇਹਦੇ ਨਾਲ ਮਨ ਵੀ ਚੰਗਾ ਹੋ ਗਿਆ। ਪਹਿਲੇ ਵਿਕਾਰਾਂ ਦਾ ਰਸ ਲੈਂਦਾ ਸੀ, ਬੁਰਿਆਈਆਂ ਦਾ ਰਸ, ਹੁਣ ਮਨ ਦੇ ਅੰਦਰ ਅੰਮ੍ਰਿਤ ਰਸ ਬਣ ਗਿਆ। ਨਾਮ ਦਾ ਜਿਹੜਾ ਅੰਮ੍ਰਿਤ ਰਸ, ਆਤਮਕ ਜੀਵਨ ਜਿਉਣ ਦਾ ਤਰੀਕਾ ਆ ਗਿਆ। ਆਤਮਕ ਤਲ 'ਤੇ ਜਿਉਣ ਵਾਲਾ ਰਸ ਜਿਹੜਾ ਸੀ ਉਹ ਬਣ ਗਿਆ। ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ, ਮੁਖ ਅੰਮ੍ਰਿਤ ਬੈਣ ਅਲਾਏ ਰਾਮ। ਜਿਨੇ ਗੁਰੂ ਦੀ ਮਤ ਨੂੰ ਗੁਰੂ ਦੇ ਉਪਦੇਸ਼ ਨੂੰ ਲੈ ਕੇ ਮਨ ਦੇ ਵਿੱਚ ਅੰਮ੍ਰਿਤ ਰਸ ਬਣਾ ਲਿਆ, ਉਹਦੇ ਮੁਖ ਤੋਂ ਫਿਰ ਅੰਮ੍ਰਿਤ ਵਾਲੇ ਬੈਣ ਹੀ ਨਿਕਲਦੇ ਨੇ। ਬੋਲ, ਉਹਦੇ ਜਿਹੜੇ ਬੋਲ ਅੰਦਰੋਂ ਨਿਕਲਦੇ ਆ ਨਾ, ਉਹ ਅੰਮ੍ਰਿਤ ਰਸ ਨਾਲ ਭਰੇ ਹੋਏ ਨੇ, ਕਿਉਂਕਿ ਜੋ ਅੰਦਰ ਭਰਿਆ ਮੁਖ ਤੋਂ ਉਹੀ ਕੁਛ ਨਿਕਲਣਾ। ਜੇ ਅੰਦਰ ਜ਼ਹਿਰ ਭਰੀ ਹੋਏਗੀ ਤੇ ਫਿਰ ਮੁਖ ਤੋਂ ਬੋਲ ਵੀ ਜਿਹੜੇ ਆ ਉਹ ਜ਼ਹਿਰੀਲੇ ਨਿਕਲਣਗੇ, ਜ਼ਹਿਰ ਵਾਲੇ, ਕੁੜੱਤਣ ਵਾਲੇ, ਈਰਖਾ ਵਾਲੇ, ਨਫ਼ਰਤ ਵਾਲੇ ਬੋਲ ਅੰਦਰੋਂ ਨਿਕਲਣਗੇ। ਤੇ ਜੇ ਅੰਮ੍ਰਿਤ ਰਸ ਭਰਿਆ ਹੋਏਗਾ ਫਿਰ ਅੰਦਰੋਂ ਬੋਲ ਵੀ ਅੰਮ੍ਰਿਤ ਵਰਗੇ ਨਿਕਲਣਗੇ। ਇੱਥੇ ਜੋ ਅਸੀਂ ਆਪਣੇ ਮਨ ਰੂਪੀ ਭਾਂਡੇ ਵਿੱਚ ਪਾਇਆ ਹੈ, ਕਿਉਂਕਿ ਇੱਕ ਭਾਂਡਾ ਬਾਹਰ ਹੈ, ਇੱਕ ਭਾਂਡਾ ਅੰਦਰ ਹੈ, ਮਨ ਰੂਪੀ ਭਾਂਡਾ, ਤੇ ਇਸੇ ਭਾਂਡੇ ਨੂੰ ਤੇ ਆਪਾਂ ਸਵਾਰਨਾ, ਇਸੇ ਭਾਂਡੇ ਨੂੰ ਅਸੀਂ ਅੰਦਰੋਂ ਮਾਂਜਣਾ ਹੈ, ਇਹਨੂੰ ਤੇ ਅੰਦਰੋਂ ਸ਼ਬਦ ਨਾਲ ਧੋਣਾ ਹੈ। ਮਨ ਧੋਵੋ ਸ਼ਬਦ ਲਾਗੋ, ਇਹਨੂੰ ਸ਼ਬਦ ਨਾਲ ਲਾ ਕੇ ਇਹਨੂੰ ਮਨ ਨੂੰ ਧੋਣਾ, ਕਿਉਂਕਿ ਇਹ ਹੋਰ ਕਿਸੇ ਤਰੀਕੇ ਨਾਲ ਧੋਤਾ ਨਹੀਂ ਜਾਣਾ। ਜਿਹੜੀ ਅੰਦਰ ਦੀ ਮੈਲ ਹੈ, ਹੁਣ ਕਈਆਂ ਦਾ ਖੂਨ ਜਿਹੜਾ ਨਾ ਉਹ ਬਲੱਡ ਕਹਿੰਦੇ ਜੀ ਗੰਦਾ ਹੋ ਗਿਆ, ਤੁਸੀਂ ਉਹ ਮੈਡੀਸਿਨ ਬਹੁਤ ਹੈ, ਦਵਾਈਆਂ ਬਹੁਤ ਨੇ ਖੂਨ ਸਾਫ਼ ਕਰਨ ਵਾਸਤੇ, ਬਲੱਡ ਸਾਫ਼ ਹੋ ਜਾਂਦਾ ਹੈ, ਬਲੱਡ ਨੂੰ ਫਿਲਟਰ ਵੀ ਕਰ ਦਿੱਤਾ ਜਾਂਦਾ ਹੈ, ਪਰ ਜਿਹੜੀ ਮਤ ਪਾਪ ਨਾਲ ਭਰੀ ਇਹਨੂੰ ਕਿੱਦਾਂ ਫਿਲਟਰ ਕਰਾਂਗੇ। ਜਿਹੜਾ ਮਨ ਅੰਦਰ ਮੈਲਾ ਹੋ ਕੇ ਕਾਲਾ ਹੋ ਗਿਆ ਇਹਨੂੰ ਅੰਦਰੋਂ ਕਿਵੇਂ ਉੱਜਲ ਕਰਾਂਗੇ। ਕੋਈ ਐਸਾ ਕਿਸੇ ਕੰਪਨੀ ਨੇ ਹਜੇ ਸਾਬਣ ਤਿਆਰ ਨਹੀਂ ਕੀਤਾ ਵੀ ਜਿਹੜਾ ਅਸੀਂ ਘੋਲ ਕੇ ਪਾਣੀ ਵਿੱਚ ਪੀ ਲਈਏ ਤੇ ਮਤ ਵੀ ਉੱਜਲ ਹੋ ਜਾਏ ਤੇ ਮਨ ਵੀ ਅੰਦਰੋਂ ਕਾਲਖ ਨਿਕਲ ਹੀ ਜਾਏ। ਕੱਪੜਿਆਂ ਲਈ ਤੇ ਬੜੇ ਤਰ੍ਹਾਂ ਦੇ ਸਾਬਣ ਨੇ, ਚਮੜੀ ਵਾਸਤੇ ਤਾਂ ਬਹੁਤ ਤਰ੍ਹਾਂ ਦੇ ਸਾਬਣ ਨੇ। ਦਾਅਵੇ ਕਰਨ ਵਾਲੀਆਂ ਕੰਪਨੀਆਂ ਦਾਅਵਾ ਕਰਦੀਆਂ ਤੁਸੀਂ ਸਾਡਾ ਸਾਬਣ ਇਸਤੇਮਾਲ ਕਰੋ ਚਮੜੀ ਨਿਖਾਰ ਆਏਗਾ, ਕੱਪੜਿਆਂ 'ਚ ਨਿਖਾਰ। ਪਰ ਪੂਰੀ ਦੁਨੀਆ ਆਲ ਵਰਲਡ ਦੇ ਵਿੱਚ ਅਸੀਂ ਜਾ ਕੇ ਆਈਏ, ਸਾਨੂੰ ਕੋਈ ਐਸਾ ਮਿਸ਼ਰਣ ਨਹੀਂ ਮਿਲਣਾ ਵੀ ਜਿਹਦੇ ਨਾਲ ਅਸੀਂ ਆਪਣੀ ਮਤ ਆਪਣੇ ਮਨ ਨੂੰ ਧੋ ਸਕੀਏ। ਇੱਕੋ ਹੀ ਤਰੀਕਾ ਹੈ, ਉਹ ਹੈ ਸ਼ਬਦ। ਔਰ ਸਾਨੂੰ ਆਰੰਭਤਾ ਦੀ ਬਾਣੀ ਵਿੱਚ ਹੀ ਇਹ ਗੱਲ ਕਲੀਅਰ ਕਰ ਦਿੱਤੀ। ਸਮਝ ਆਈ ਨਹੀਂ ਆਈ ਗੱਲ ਵੱਖਰੀ ਹੈ, ਅਸੀਂ ਪੜ੍ਹੀ ਜਾ ਰਹੇ ਹਾਂ ਉਹ ਗੱਲ ਵੱਖਰੀ ਹੈ, ਪਰ ਸਮਝਾਇਆ ਸਾਨੂੰ ਪਹਿਲੀ ਬਾਣੀ ਵਿੱਚ ਹੀ ਸੀ। ਭਰੀਏ ਮਤ ਪਾਪਾਂ ਗੈ ਸੰਗ ਉਹ ਧੋਪੈ ਨਾ ਮੈਂ ਕਰਾਂ। ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਗੈ ਸੰਗ ਉਹ ਧੋਪੈ ਨਾਵੇਂ ਕੇ ਰੰਗ। ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਰੋਜ਼ ਕਹਿ ਰਹੇ ਆ ਮਨ ਧੋਵੋ ਸ਼ਬਦ ਲਾਗੋ। ਮਨ ਨੂੰ ਸ਼ਬਦ ਨਾਲ ਧੋਤਾ ਜਾ ਸਕਦਾ ਹੈ, ਹੋਰ ਕਿਸੇ ਤਰੀਕੇ ਦੇ ਨਾਲ ਨਹੀਂ। ਔਰ ਤਨ ਨੂੰ ਧੋ ਕੇ ਮਨ ਦੀ ਮੈਲ ਨਹੀਂ ਉਤਰੇਗੀ। ਜੇ ਅਸੀਂ ਕਿਸੇ ਭਰਮ 'ਚ ਹੋਈਏ ਵੀ ਮੈਂ ਤੇ ਇੰਨੇ ਤੀਰਥਾਂ 'ਤੇ ਇਸ਼ਨਾਨ ਕਰਕੇ ਆਇਆ, ਮੇਰੇ ਤੇ ਪਾਪ ਦੀ ਮੈਲ ਉਤਰ ਗਈ ਹੋਏਗੀ, ਮੈਂ ਤੇ ਅੱਜ ਬਹੁਤ ਵੱਡੇ ਤੀਰਥ 'ਤੇ ਇਸ਼ਨਾਨ ਕਰਕੇ ਔਰ ਸਭ ਤੋਂ ਵੱਧ ਚੁੱਭੀਆਂ ਲਾ ਕੇ ਆਇਆ, ਇਹ ਭਰਮ ਪਾਲ ਕੇ ਆਏ ਆ। ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ ਮਨ ਤੇ ਹੁਟੈ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਸਾਹਿਬ ਕਹਿੰਦੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਆ ਬਾਹਰ ਦਾ ਭਾਂਡਾ ਨਹੀਂ, ਅੰਦਰ ਦਾ ਭਾਂਡਾ ਜਿਹੜਾ ਉਸ ਮਾਲਕ ਨੂੰ ਭਾਏਗਾ ਉਹ ਕਿਹੜਾ ਹੈ? ਜਿਹਨੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਦੇ ਭਾਂਡੇ ਨੂੰ ਧੋ ਲਿਆ ਹੈ। ਇਸ ਲਈ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਹੈ ਕੋ ਜਾਵੋ। ਮਹਾਰਾਜ ਜੀ ਕਹਿੰਦੇ ਭਾਂਡਾ ਤੇ ਅੰਦਰ ਤੇਰਾ ਲੱਭ ਲੋਭ ਨਾਲ ਲਿਬੜਿਆ ਪਿਆ, ਤਨ ਦੇ ਅੰਦਰ ਆ ਭਾਂਡਾ, ਇਹ ਵੀ ਭਾਂਡਾ ਹੀ ਹੈ ਨਾ ਸਰੀਰ, ਇਹਦੇ

ਦਾ ਪਿਆਰੇ ਕਿਉਂ ਧਨ ਸਿੱਜ ਜਾਏ, ਇਹ ਤੇ ਲਿਬੜਿਆ ਪਿਆ ਅੰਦਰੋਂ, ਇਹਨੂੰ ਸ਼ਬਦ ਨਾਲ ਧੋਣਾ ਪਏਗਾ। ਰੋਜ਼ ਅਸੀਂ ਨਿਤ ਨੇਮ ਕਰਦੇ ਹਾਂ ਇਹ ਸੋਚ ਕੇ ਕਰੀਏ ਕਿ ਅੱਜ ਮੈਂ ਆਪਣੇ ਅੰਦਰ ਦੇ ਭਾਂਡੇ ਨੂੰ ਧੋਣਾ ਹੈ, ਥੋੜ੍ਹਾ ਥੋੜ੍ਹਾ ਧੋਣਾ ਸ਼ੁਰੂ ਕਰੀਏ, ਥੋੜ੍ਹੀ ਥੋੜ੍ਹੀ ਮੈਲ ਉਤਾਰਨੀ ਸ਼ੁਰੂ ਕਰੀਏ। ਕੀਰਤਨ ਸੁਣ ਕੇ, ਪਾਠ ਸੁਣ ਕੇ, ਗੁਰਬਾਣੀ ਸ਼ਬਦ ਵਿਚਾਰ ਸੁਣ ਕੇ ਅੰਦਰ ਨੂੰ ਧੋਣਾ, ਅੰਦਰ ਦੀ ਮੈਲ ਨੂੰ ਮੈਂ ਘਟਾਉਣਾ ਹੈ, ਵਧਾਉਣਾ ਨਹੀਂ ਹੈ। ਭਾਂਡੇ ਨੂੰ ਅੰਦਰੋਂ ਸਾਫ਼ ਕਰਨਾ, ਬੁਰਿਆਈਆਂ ਤੋਂ ਅਸੀਂ ਇਹਨੂੰ ਬਚਾਉਣਾ। ਪਰ ਇਹ ਕਿਸ ਤਰ੍ਹਾਂ ਹੋਏਗਾ? ਗੁਰਮਤ, ਗੁਰੂ ਦੀ ਮਤ ਲੈ ਕੇ, ਗੁਰੂ ਦਾ ਉਪਦੇਸ਼ ਲੈ ਕੇ। ਗੁਰਮਤ ਮਤਲਬ ਗੁਰੂ ਦੀ ਮਤ, ਗੁਰੂ ਦਾ ਉਪਦੇਸ਼ ਲੈ ਕੇ। ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ, ਜਿਹਨੇ ਗੁਰੂ ਦਾ ਉਪਦੇਸ਼ ਧਾਰਨ ਕੀਤਾ ਹੈ ਉਹਦੇ ਮਨ ਦੇ ਵਿੱਚ ਟਿਕਾ ਜਿਹੜਾ ਸੀ ਉਹ ਬਣ ਗਿਆ, ਔਰ ਟਿਕੇ ਹੋਏ ਮਨ ਵਿੱਚ ਅੰਮ੍ਰਿਤ ਰਸ ਜਿਹੜਾ ਸੀ ਆ ਕੇ ਵਸ ਗਿਆ, ਔਰ ਜਿਹਦੇ ਅੰਮ੍ਰਿਤ ਰਸ ਵਸ ਗਿਆ ਉਹਦੇ ਮੁੱਖ ਤੋਂ ਫਿਰ ਅੰਮ੍ਰਿਤ ਰਸ ਹੀ ਨਿਕਲਦਾ ਹੈ। ਉਹਦੇ ਮੁੱਖ ਤੋਂ ਮਿੱਠੜੇ ਬੋਲ ਹੀ ਨਿਕਲਦੇ ਨੇ, ਫਿੱਕੇ ਬੋਲ ਨਹੀਂ ਨਿਕਲਦੇ, ਕੜਵੇ ਬੋਲ ਨਹੀਂ ਨਿਕਲਦੇ। ਉਹਦੇ ਅੰਦਰੋਂ ਫਿਰ ਕਿਹੜੇ ਆ? ਉਹ ਅੰਮ੍ਰਿਤ ਬੈਣ ਅਲਾਏ ਰਾਮ, ਉਹਦੇ ਬੈਣ ਮਤਲਬ ਬੋਲ ਬਾਣੀ, ਉਹਦੇ ਜਿਹੜੀ ਬੋਲ ਬਾਣੀ ਹੁੰਦੀ ਹੈ ਉਹਦੇ 'ਚ ਅੰਮ੍ਰਿਤ ਰਸ ਹੁੰਦਾ ਹੈ, ਉਹ ਟੁੱਟਿਆਂ ਨੂੰ ਵੀ ਜੋੜ ਦਿੰਦਾ ਹੈ। ਜਿਹਦੇ ਅੰਦਰ ਅੰਮ੍ਰਿਤ ਰਸ ਭਰਿਆ ਨਾ, ਉਹ ਜਦੋਂ ਬੋਲੇਗਾ ਉਹ ਟੁੱਟਿਆਂ ਨੂੰ ਵੀ ਜੋੜ ਦੇਗਾ, ਅਤੇ ਜਿਹਦੇ ਅੰਦਰ ਜ਼ਹਿਰ ਕੁੜੱਤਨ ਭਰੀ ਹੈ ਉਹ ਜਦੋਂ ਬੋਲੇਗਾ ਉਹ ਜੁੜਿਆਂ ਨੂੰ ਵੀ ਤੋੜ ਕੇ ਰੱਖ ਦੇਗਾ। ਉਹਨੇ ਜੋੜਨਾ ਤਾਂ ਕੀ ਹੈ, ਜਿਹੜੇ ਜੁੜੇ ਆ ਉਹ ਵੀ ਤੋੜ ਦੇਗਾ। ਇਸ ਵਾਸਤੇ ਮਹਾਰਾਜ ਜੀ ਕਹਿੰਦੇ, ਮੇਰੀ ਜਿੰਦੜੀਏ ਜਿਹਨੇ ਗੁਰੂ ਦਾ ਉਪਦੇਸ਼ ਮੰਨ ਕਰਕੇ ਗ੍ਰਹਿਣ ਕੀਤਾ ਹੈ ਉਹਦੇ ਅੰਦਰ ਅੰਮ੍ਰਿਤ ਰਸ ਜਿਹੜਾ ਉਹ ਬਣਦਾ ਹੈ। ਦੂਸਰੇ ਪਦੇ ਦੇ ਵਿੱਚ ਤੁਹਾਨੂੰ

ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਭਾਈ ਸਾਹਿਬ ਨੂੰ ਲੱਗਦਾ ਸ਼ਬਦ ਦਾ ਭੁਲੇਖਾ ਪੈ ਰਿਹਾ ਜਾਂ ਫਿਰ ਨੀਂਦ ਵਿੱਚ ਹੋਣਗੇ। ਦੂਸਰੇ ਪਦੇ ਦੀ ਵਿਚਾਰ ਚੱਲ ਰਹੀ ਹੈ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਗੁਰਮਤ ਮਨ ਅੰਮ੍ਰਿਤ ਉੱਠੜਾ ਮੇਰੀ ਜਿੰਦੜੀ ਏ, ਮੁੱਖ ਅੰਮ੍ਰਿਤ ਬੈਣ ਅਲਾਏ ਰਾਮ। ਇਸ ਤੋਂ ਅਗਲੀ ਪੰਕਤੀ ਆਪਾਂ ਵਿਚਾਰਨੀ ਹੈ। ਅੰਮ੍ਰਿਤ ਬਾਣੀ ਭਗਤ ਜਨਾਂ ਕੀ ਮੇਰੀ ਜਿੰਦੜੀਏ, ਮਨ ਸੁਣੀਏ ਹਰ ਲਿਵ ਲਾਏ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ, ਅੰਮ੍ਰਿਤ ਬਾਣੀ ਭਗਤ ਜਨਾਂ ਕੀ ਮੇਰੀ ਜਿੰਦੜੀ। ਹੁਣ ਅੰਮ੍ਰਿਤ ਬਾਣੀ ਜਿੰਦ ਨੂੰ ਸਮਝਾ ਰਹੇ ਆ ਕਿ ਮੇਰੀ ਜਿੰਦੜੀਏ ਅੰਮ੍ਰਿਤ ਬਾਣੀ ਹੈ ਭਗਤ ਜਨਾਂ ਦੀ। ਥੋੜ੍ਹਾ ਫਿਰ ਸਮਝ ਲੈਣਾ ਆਪ ਸਾਰੇ ਸੂਝਵਾਨ ਹੋ। ਭਗਤ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੌਜੂਦ ਹੈ। ਜੇ ਆਪਾਂ ਸਾਰਾ ਦੇਖੀਏ ਤਾਂ 35 ਭਗਤ ਨੇ। ਗੁਰੂ ਸਾਹਿਬ ਨੂੰ ਵੀ ਭਗਤ ਹੀ ਆਖ ਰਿਹਾ ਕਿਉਂਕਿ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਭਗਤ ਸ਼ਬਦ ਵਰਤੇ ਆ ਨਾ, ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਜੰਮਿਆ ਪੂਤ ਭਗਤ ਗੋਬਿੰਦ ਕਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੇ ਸੰਬੰਧ 'ਚ ਅਸੀਂ ਜੁੜਦੇ ਹਾਂ ਤਾਂ ਮਹਾਰਾਜ ਨੇ ਸ਼ੁਕਰਾਨੇ ਵਿੱਚ ਸ਼ਬਦ ਉਚਾਰਿਆ, ਆਖਿਆ ਜੰਮਿਆ ਪੂਤ ਭਗਤ ਗੋਬਿੰਦ ਕਾ। ਵੀ ਇਹ ਭਗਤ ਹੈ ਜਿਹਦੇ ਅੰਦਰ ਭਗਤੀ ਦਾ ਰੰਗ ਲੱਗਾ ਹੋਇਆ ਹੈ। ਅਤੇ ਜਿੰਨੀ ਵੀ ਗੁਰਬਾਣੀ ਦਾ ਖਜ਼ਾਨਾ ਸਾਨੂੰ ਦਿੱਤਾ ਹੈ ਇਹ ਭਗਤੀ ਦਾ ਖਜ਼ਾਨਾ ਹੈ, ਇਹ ਨਾਮ ਰਸ ਦਾ ਖਜ਼ਾਨਾ ਹੈ, ਇਹ ਨਾਮ ਧਨ ਦਾ ਖਜ਼ਾਨਾ ਹੈ। ਔਰ ਅਸੀਂ ਜਦੋਂ ਅਰਦਾਸ ਕਰਦੇ ਹਾਂ ਤਾਂ ਭਗਤੀ ਦੇ ਜਾਗ ਵਾਸਤੇ ਹੀ ਅਰਦਾਸ ਕਰਦੇ ਹਾਂ ਕਿਉਂਕਿ ਇਹ ਖਜ਼ਾਨਾ ਹੀ ਭਗਤੀ ਦਾ ਹੈ। ਅਤੇ ਜਿਸ ਭਗਤੀ ਦੇ ਘਰ ਵਿੱਚ ਅਸੀਂ ਆਏ ਹਾਂ ਅਤੇ ਅਸੀਂ ਮੰਗ ਵੀ ਭਗਤੀ ਦੀ ਕਰਦੇ ਹਾਂ ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ ਉਹੀ ਬਖਸ਼ਿਸ਼ ਮਿਲਣੀ ਹੈ ਨਾ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤੀ ਦਾ ਖਜ਼ਾਨਾ ਹੈ, ਇਹ ਭਗਤੀ ਦਾ ਘਰ ਹੈ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ, ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕਿਉਂ ਅਸੀਂ ਇਹ ਅਰਦਾਸ ਕਰਦੇ ਹਾਂ? ਕਿਉਂਕਿ ਇਹ ਭਗਤੀ ਦਾ ਘਰ ਹੈ, ਭਗਤੀ ਦਾ ਖਜ਼ਾਨਾ ਹੈ। ਇਸ ਵਾਸਤੇ ਇਹ ਜਿਹੜੀ ਬਾਣੀ ਹੈ ਇਹ ਅੰਮ੍ਰਿਤ ਬਾਣੀ ਹੈ। ਔਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਵੀ ਖੁਲਾਸਾ ਕਰ ਦਿੱਤਾ, ਆਪਾਂ ਬੜੀ ਵਾਰ ਵਿਚਾਰ ਚੁੱਕੇ ਹਾਂ ਕਿ ਰਸ ਜਿਹੜਾ ਉਹ ਅੰਮ੍ਰਿਤ ਬਾਣੀ ਵਿੱਚੋਂ ਮਿਲਣਾ ਤੁਹਾਨੂੰ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਸਾਹਿਬ ਕਹਿੰਦੇ ਜਿਹੜੀ ਕੱਚੀ ਬਾਣੀ ਹੈ ਉਹਦੇ 'ਚ ਰਸ ਨਹੀਂ ਮਿਲੇਗਾ, ਅੰਮ੍ਰਿਤ ਰਸ ਨਹੀਂ ਮਿਲੇਗਾ।

ਰਸ ਨਹੀਂ ਹੈ ਪਰ ਇੱਕ ਮਨੁੱਖ ਹੈ ਜਿਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੂੰ ਭਗਤੀ ਕਿਹਦੀ ਕਰਨੀ ਹੈ, ਬੰਦਗੀ ਕਿਹਦੀ ਕਰਨੀ ਹੈ, ਤੂੰ ਕਿਹੜੇ ਨਾਮ ਰਸ ਨੂੰ ਪ੍ਰਾਪਤ ਕਰਨਾ ਹੈ, ਕਿਉਂਕਿ ਉਲਝਿਆ ਪਿਆ ਮਨੁੱਖ, ਭਟਕ ਰਿਹਾ ਇਨਸਾਨ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੰਨਾ ਅਸੀਂ ਪਰਮੇਸ਼ਵਰ ਦੇ ਨੇੜੇ ਹਾਂ ਓਨਾ ਹੀ ਅਸੀਂ ਦੂਰ ਹਾਂ। ਨੇੜੇ ਹੀ ਹੈ ਨਾ ਮਨੁੱਖਾ ਜਨਮ, ਇਨਸਾਨ ਅਤੇ ਭਗਵਾਨ ਵਿੱਚ ਕਿੰਨਾ ਫਰਕ ਹੈ, ਇੱਕ ਕਦਮ ਦਾ ਹੀ ਫਰਕ ਹੈ। ਇੱਕ ਕਦਮ ਅੱਗੇ ਵਧਾਂਗੇ ਤਾਂ ਇਨਸਾਨ ਤੋਂ ਭਗਵਾਨ ਹੋ ਜਾਂਗੇ, ਪਰ ਪਿੱਛੇ ਅਸੀਂ ਕਿੰਨੇ ਕਦਮ ਚੱਲ ਕੇ ਆਏ ਹਾਂ। ਕਦਮ ਤੋਂ ਭਾਵ ਕਿੰਨੇ ਜਨਮਾਂ ਦਾ ਸਫ਼ਰ ਤੈਅ ਕਰਕੇ ਆਏ ਹਾਂ। ਬਹੁਤ ਜਨਮ ਵਿੱਚ ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਲੇਖੇ ਲਾਉਣ ਵਾਸਤੇ ਆਏ ਹਾਂ, ਕਿਉਂਕਿ ਇਹ ਬਹੁਤ ਨੇੜੇ ਹੈ ਪਰ ਜਿੰਨਾ ਨੇੜੇ ਹਾਂ ਓਨਾ ਹੀ ਅਸੀਂ ਦੂਰ ਹਾਂ। ਇਹ ਵੀ ਸਮਝਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਰਾਹੀਂ, ਭਗਤ ਸਹਿਬਾਨਾਂ ਦੇ ਰਾਹੀਂ ਕਿ ਪ੍ਰਭ ਨੇਰ ਹੂੰ ਤੇ ਨੇਰਿਆ। ਜਿਹਨੂੰ ਤੂੰ ਦੂਰ ਸਮਝਦਾ ਹੈ ਉਹ ਤੇ ਹੈ ਹੀ ਬਹੁਤ ਕਰੀਬ ਹੈ, ਬਹੁਤ ਨੇੜੇ ਹੈ, ਪਰ ਇੱਥੇ ਆ ਕੇ ਤ੍ਰੈ ਗੁਣੀ ਮਾਇਆ ਨੇ ਉਲਝਾ ਦਿੱਤਾ, ਉਹਨੇ ਐਸਾ ਉਲਝਾਇਆ ਉਹ ਨੇੜੇ ਹੋ ਕੇ ਵੀ ਕੋਹਾਂ ਦੂਰ ਹੋ ਗਿਆ। ਇਸ ਲਈ ਸਾਨੂੰ ਗੁਰੂ ਦੀ ਮੱਤ ਚਾਹੀਦੀ ਹੈ, ਗੁਰੂ ਦਾ ਉਪਦੇਸ਼ ਚਾਹੀਦਾ ਹੈ। ਅਤੇ ਗੁਰੂ ਦਾ ਉਪਦੇਸ਼ ਕੀ ਹੈ? ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਉਹ ਅੰਮ੍ਰਿਤ ਬਾਣੀ ਹੈ ਜਿਹਨੇ ਤੁਹਾਡੇ ਅੰਦਰ ਅੰਮ੍ਰਿਤ ਰਸ ਭਰਨਾ ਹੈ, ਤੁਹਾਡੇ ਅੰਦਰ ਦੀ ਜ਼ਹਿਰ ਨੂੰ ਖਤਮ ਕਰਨਾ ਹੈ, ਕੁੜੱਤਨ ਖਤਮ ਕਰਨੀ ਹੈ। ਤੁਹਾਡੇ ਅੰਦਰ ਜੋ ਈਰਖਾ ਹੈ, ਨਫ਼ਰਤ ਹੈ, ਉਹਨੂੰ ਮਿਟਾਉਣਾ, ਇਹ ਉਹ ਅੰਮ੍ਰਿਤ ਬਾਣੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ। ਹੁਣ ਮਨ ਨੂੰ ਸ਼ੀਤਲ ਕੇਵਲ ਅੰਮ੍ਰਿਤ ਬਾਣੀ ਕਰ ਸਕਦੀ ਹੈ, ਹੋਰ ਕੋਈ ਨਹੀਂ। ਤਨ ਸ਼ੀਤਲ ਹੋ ਸਕਦਾ ਹੈ, ਸ਼ੀਤਲ ਭਾਵ ਠੰਡਾ, ਤਨ ਠੰਡਾ ਹੋ ਸਕਦਾ ਹੈ, ਏਸੀ ਰੂਮ 'ਚ ਬੈਠ ਕੇ ਠੰਡਾ ਹੋ ਜਾਏਗਾ, ਜਾਂ ਬਰਫੀਲੇ ਅਸਥਾਨਾਂ 'ਤੇ ਜਾ ਕੇ, ਪਹਾੜੀ ਅਸਥਾਨਾਂ 'ਤੇ ਜਾ ਕੇ ਤਨ ਠੰਡਾ ਹੋ ਜਾਏਗਾ, ਪਰ ਮਨ ਨਹੀਂ ਨਾ ਅੰਦਰੋਂ ਸ਼ੀਤਲ ਹੋਣਾ। ਚੰਦਨ ਚਾਂਦਨ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਕਾਮ ਨੇ ਤਪਸ਼। ਉਹ ਜਿਹੜੀ ਮਨ ਅੰਦਰ ਤਪਸ਼ ਬਣੀ ਹੋਈ ਹੈ, ਉਹਨਾਂ ਚੰਦਨ ਨੇ ਦੂਰ ਕਰਨੀ ਹੈ, ਉਹਦੀ ਠੰਡਕ ਨੇ, ਅਤੇ ਨਾ ਸਰਦ ਰੁੱਤ ਨੇ। ਉਹ ਠੰਡਕ ਕਿੱਦਾਂ ਮਿਲੇਗੀ ਅੰਦਰ, ਉਹ ਤਪਸ਼ ਕਿਸ ਤਰ੍ਹਾਂ ਦੂਰ ਹੋਏਗੀ? ਜਦੋਂ ਅੰਮ੍ਰਿਤ ਬਾਣੀ ਦਾ ਰਸ ਅੰਦਰ ਜਾਏਗਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਮਿਲਾਏ। ਇਹ ਕਿਉਂ ਤਪ ਰਿਹਾ? ਕਿਉਂਕਿ ਬਾਣੀ ਵਿਸਰ ਗਈ। ਬਾਣੀ ਕਿਹੜੀ ਸੀ? ਖਸਮ ਦੀ ਧੁਰ ਕੀ ਬਾਣੀ, ਜੋ ਭਗਤ ਸਹਿਬਾਨਾਂ ਦੀ ਬਾਣੀ ਹੈ। ਇਹਦੇ ਵਿੱਚ ਅੰਮ੍ਰਿਤ ਰਸ ਹੈ। ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀ ਹੈ। ਕਿਹਨੂੰ ਸਮਝਾਉਣਾ? ਮੇਰੀ ਜਿੰਦੜੀ, ਆਪਣੀ ਜਿੰਦ ਨੂੰ ਪਿਆਰ ਨਾਲ ਸਮਝਾਉਣਾ, ਕਿਉਂਕਿ ਇਹ ਜਿੰਦੜੀ ਏ, ਇਹ ਬੜਾ ਪਿਆਰ ਵਾਲਾ ਸ਼ਬਦ ਹੈ। ਜਦੋਂ ਆਪਾਂ ਬਹੁਤ ਪ੍ਰੇਮ ਵਿੱਚ ਭਿੱਜ ਕੇ ਕਿਸੇ ਨੂੰ ਸਮਝਾਉਂਦੇ ਹਾਂ, ਕਹਿੰਦੇ ਮੇਰੀ ਪਿਆਰ ਵਾਲੀ ਜਿੰਦੜੀ ਏ, ਇਹ ਜਿਹੜੀ ਬਾਣੀ ਹੈ ਨਾ ਭਗਤ ਜਨਾਂ ਦੀ, ਇਹ ਅੰਮ੍ਰਿਤ ਹੈ। ਕਬੀਰ ਸਾਹਿਬ ਦੀ ਬਾਣੀ ਅੰਮ੍ਰਿਤ ਹੈ, ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਅੰਮ੍ਰਿਤ ਹੈ, ਭਗਤ ਨਾਮਦੇਵ ਜੀ ਦੀ ਬਾਣੀ ਅੰਮ੍ਰਿਤ ਹੈ, ਭਗਤ ਧੰਨਾ ਜੀ ਦੀ ਬਾਣੀ ਅੰਮ੍ਰਿਤ ਹੈ। 15 ਦੇ 15 ਭਗਤ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਬੈਠੇ ਆ, ਇਹਨਾਂ ਵਿੱਚ ਇਹ ਅੰਮ੍ਰਿਤ ਬਾਣੀ ਹੈ। ਜਿਹੜੇ ਲਾਹੌਰ ਤੋਂ ਆਏ ਸੀ ਨਾ ਛੱਜੂ ਪਿੱਲੂ ਵਰਗੇ, ਉਹ ਬਾਣੀ ਅੰਮ੍ਰਿਤ ਨਹੀਂ, ਬਾਣੀ ਤਾਂ ਸੀ ਪਰ ਅੰਮ੍ਰਿਤ ਨਹੀਂ ਸੀ ਉਹਦੇ 'ਚ। ਨਾ ਅੰਮ੍ਰਿਤ ਰਸ ਹੋਣ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਹੀਂ ਸਮਾ ਸਕੇ। ਮਹਾਰਾਜ ਨੇ ਕਿਹਾ ਤੁਹਾਨੂੰ ਥਾਂ ਨਹੀਂ ਮਿਲਣੀ ਚਾਰਾਂ ਨੂੰ,

ਭਗਤ ਪਿੱਲੂ ਜਿਹੜੇ ਸੀ ਛੱਜੂ, ਇਹਨਾਂ ਨੂੰ ਥਾਂ ਨਹੀਂ ਮਿਲੀ। ਕਿਉਂ? ਕਿਉਂਕਿ ਇਹਨਾਂ ਦੀ ਬਾਣੀ ਵਿੱਚ ਅੰਮ੍ਰਿਤ ਰਸ ਨਹੀਂ ਸੀ, ਇਹਨਾਂ ਦੇ ਬੋਲਾਂ ਦੇ ਵਿੱਚ। ਜਿਹੜੀ ਬਾਣੀ ਦਾ ਖਜ਼ਾਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਿੱਤਾ ਭਗਤ ਜਨਾਂ ਦਾ, ਇਹ ਅੰਮ੍ਰਿਤ ਬਾਣੀ ਹੈ, ਅੰਮ੍ਰਿਤ ਰਸ ਨਾਲ ਭਰਪੂਰ ਹੈ। ਅੰਮ੍ਰਿਤ ਬਾਣੀ ਭਗਤ ਜਨਾਂ ਕੀ ਮੇਰੀ ਜਿੰਦੜੀ ਏ, ਮਨ ਸੁਣੀਏ। ਆਪਾਂ ਜਪਜੀ ਸਾਹਿਬ ਦੀ ਬਾਣੀ 'ਚ ਕੀ ਪੜ੍ਹਦੇ ਹਾਂ? ਸੁਣੇ ਹੈ, ਉੱਥੇ ਨਾਣੇ ਨੂੰ ਸਿਹਾਰੀ ਹੈ, ਇੱਥੇ ਨਾਣੇ ਨੂੰ ਬਿਹਾਰੀ ਹੈ, ਦੋਵਾਂ ਵਿੱਚ ਕੀ ਫਰਕ ਹੈ? ਉੱਥੇ ਸੁਣੇ ਹੈ, ਧਿਆਨ ਲਾ ਕੇ ਸੁਣਨ ਨਾਲ ਆ ਫਲ ਦੀ ਪ੍ਰਾਪਤੀ ਹੋਏਗੀ, ਧਿਆਨ ਲਾ ਕੇ ਸੁਣਨ ਨਾਲ। ਪਰ ਇੱਥੇ ਹੈ ਸੁਣੀਏ, ਜਿਹਨੇ ਸੁਣਿਆ ਹੈ ਉਹਨੂੰ ਫਲ ਮਿਲ ਗਿਆ, ਬਸ ਇਹ ਫਰਕ ਹੈ। ਇੱਕ ਹੈ ਵੀ ਧਿਆਨ ਲਾ ਕੇ ਸੁਣੇਗਾ ਅਤੇ ਆ ਫਲ ਮਿਲੇਗਾ, ਇੱਕ ਹੈ ਉਹਨੇ ਸੁਣ ਲਿਆ ਅਤੇ ਫਲ ਲੈ ਲਿਆ। ਅਸੀਂ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਉੱਥੇ ਕਈਆਂ ਦਾ ਉਚਾਰਨ ਦੇਖਿਓ, ਸੁਣੀਏ ਸੁਣੀਏ ਹੀ ਪੜ੍ਹੀ ਜਾਂਦੇ ਆ, ਉਹ ਸਿਹਾਰੀ ਦੀ ਜਗ੍ਹਾ ਬਿਹਾਰੀ ਪੜ੍ਹੀ ਜਾਂਦੇ ਆ, ਸੁਣੀਏ ਅਰਥ ਬਦਲ ਜਾਏਗਾ। ਉੱਥੇ ਸੁਣੇ ਹੈ ਧਿਆਨ ਲਾ ਕੇ ਸੁਣਨ ਨਾਲ, ਔਰ ਇੱਥੇ ਹੈ ਸੁਣੀਏ ਸੁਣ ਲਿਆ, ਜਿਹਨੇ ਸੁਣ ਲਿਆ। ਅੰਮ੍ਰਿਤ ਬਾਣੀ ਜਿਹੜੀ ਭਗਤ ਜਨਾਂ ਦੀ ਹੈ, ਜਿਹਨੇ ਮੇਰੀ ਜਿੰਦੜੀਏ ਮਨ ਕਰਕੇ ਸੁਣ ਲਿਆ, ਹਰ ਲਿਵ ਲਾਏ ਰਾਮ, ਉਹਨੇ ਆਪਣੀ ਲਿਵ ਰਾਮ ਦੇ ਨਾਲ ਲਾ ਲਈ, ਉਹਦੀ ਸੁਰਤ ਜੁੜ ਗਈ ਰਾਮ ਦੇ ਨਾਲ, ਰਾਮ ਤੋਂ ਭਾਵ ਰਮੇ ਹੋਏ ਪਰਮੇਸ਼ਵਰ ਨਾਲ। ਜਦੋਂ ਉਹਦੀ ਸੁਰਤ ਜੁੜ, ਕਦੋਂ ਜੁੜੀ? ਜਦੋਂ ਸੁਣੀਏ, ਜਦੋਂ ਉਹਨੇ ਸੁਣਿਆ ਮਨ ਲਾ ਕੇ ਅੰਮ੍ਰਿਤ ਬਾਣੀ ਨੂੰ। ਸਾਡੇ ਜਿਹੜੇ ਕੰਨ ਨੇ, ਇਹ ਕੀ ਅੰਮ੍ਰਿਤ ਬਾਣੀ ਸੁਣ ਰਹੇ ਆ? ਧਿਆਨ ਲਾ ਕੇ ਸੁਣ ਰਹੇ ਆ? ਸਾਨੂੰ ਤਾਂ ਕਿਹਾ ਸੀ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਕੀ ਇੱਕ ਮਨ ਇੱਕ ਚਿੱਤ ਹੈ? ਗਾਵੀਏ ਸੁਣੀਏ ਮਨ, ਰੱਖੀਏ ਭਾਓ। ਗਾਉਣ ਔਰ ਸੁਣਨ ਵਿੱਚ ਭਾਓ ਹੈ, ਫਿਰ ਲਿਵ ਲੱਗਣੀ ਹੈ। ਜੇ ਅੰਦਰ ਭਾਓ ਨਹੀਂ ਹੈ, ਫਿਰ ਲਿਵ ਨਹੀਂ ਲੱਗਣੀ, ਫਿਰ ਸੁਰਤ ਨਹੀਂ ਜੁੜਨੀ। ਅਤੇ ਅਗਲੀ ਖੇਡ ਤਾਂ ਬਣੇਗੀ ਜੇ ਪਹਿਲਾਂ ਸੁਰਤ ਜੁੜੇਗੀ। ਅਗਲੀ ਖੇਡ ਤਾਂ ਹੀ ਬਣੇਗੀ ਨਾ ਜੇ ਸੁਰਤ ਜੁੜੇਗੀ, ਕਿਉਂਕਿ ਖੇਡ ਵਿਗੜੀ ਹੋਈ ਸੁਰਤ ਤੋਂ ਹੈ। ਜੰਮਦੇ ਹੋਏ ਬੱਚੇ ਦਾ ਮਨ ਚੰਚਲ ਨਹੀਂ ਹੁੰਦਾ, ਆਪਾਂ ਸਾਰੇ ਜਾਣਦੇ ਹਾਂ। ਔਰ ਸਾਰੇ ਇੱਕੋ ਗੱਲ ਕਹਿੰਦੇ ਆ ਵੀ ਬੱਚੇ ਤਾਂ ਰੱਬ ਰੂਪ ਨੇ, ਬੱਚੇ ਤਾਂ ਰੱਬ ਰੂਪ ਹੈ। ਉਹਨਾਂ ਨੂੰ ਕੀ ਪਤਾ ਵੀ ਬੱਚੇ ਰੱਬ ਰੂਪ ਹੁੰਦੇ ਨੇ, ਕਿਉਂਕਿ ਉਹ ਬਿਲਕੁਲ, ਪਿਛਲੇ ਦਿਨੇ ਵੀ ਕਿਹਾ, ਉਹ ਕੋਰੇ ਹੁੰਦੇ ਆ, ਉਹਨਾਂ ਨੂੰ ਕੋਈ ਮਾਇਆਵੀ ਰੰਗ ਨਹੀਂ ਹਜੇ ਲੱਗਾ ਹੁੰਦਾ ਸੰਸਾਰ ਦਾ। ਪਰ ਕਹਾਣੀ ਵਿਗੜੀ ਕਿੱਥੋਂ ਸੀ? ਮਨ ਚੰਚਲ ਕਿਉਂ ਹੋਣਾ ਸ਼ੁਰੂ ਹੋ ਗਿਆ? ਮਤ ਮੈਲੀ ਹੋਣੀ ਸ਼ੁਰੂ ਕਿਉਂ ਹੋ ਗਈ? ਕਿਉਂਕਿ ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹ ਜਿਹੜੀ ਲਿਵ ਛੁੜਕ ਗਈ ਕਹਾਣੀ, ਇੱਥੇ ਹੀ ਵਿਗੜੀ ਸੀ ਆ ਕੇ। ਮਾਤਾ ਦੇ ਪੇਟ ਵਿੱਚ, ਕੁੱਖ ਦੇ ਵਿੱਚ ਕਹਾਣੀ ਨਹੀਂ ਸੀ ਵਿਗੜੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰਾਖਣ ਹਾਰੇ, ਉੱਥੇ ਤਾਂ ਰੱਖਿਆ ਹੋਇਆ ਸੀ, ਉਹਨੇ ਲਿਵ ਲੱਗੀ ਹੋਈ ਹੈ, ਸੁਰਤ ਜੁੜੀ ਹੋਈ ਹੈ। ਪਰ ਜਦੋਂ ਹੀ ਜਨਮ ਲੈਂਦਾ ਲਿਵ ਛੁੜਕੀ, ਇੱਥੇ ਕਹਾਣੀ ਵਿਗੜ ਗਈ। ਆਮ ਜਦੋਂ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ ਨਾ, ਜਦੋਂ ਕੋਈ ਕਹਾਣੀ ਵਿਗੜਦੀ ਹੈ, ਜੇ ਤਾਂ ਉਹਨੂੰ ਟਾਈਮ ਸਿਰ ਸਵਾਰ ਲਓਗੇ ਤਾਂ ਸਵਰ ਜਾਂਦੀ ਹੈ, ਜੇ ਬਹੁਤਾ ਸਮਾਂ ਲੱਗ ਜਾਏ, ਗੈਪ ਪੈ ਜਾਏ, ਫਿਰ ਉਹ ਵਿਗੜੀ ਕਹਾਣੀ ਨੂੰ ਸਵਾਰਨਾ ਬੜਾ ਔਖਾ ਹੁੰਦਾ, ਬੜੀ ਮੁਸ਼ਕਲ ਆਉਂਦੀ, ਬੜੀ ਕਠਿਨਾਈ। ਅਤੇ ਆਪਣੀ ਆਪਣੀ ਉਮਰ ਦੇ ਹਿਸਾਬ ਨਾਲ ਲਾ ਲਓ, ਕਿੰਨੇ ਸਾਲ ਹੋ ਗਏ ਉਹਦੇ ਤੋਂ ਵਿਗੜਿਆਂ। ਜਨਮ ਤੋਂ ਲੈ ਕੇ ਹੁਣ ਤੱਕ ਦੀ ਉਮਰ ਦੇ ਨਾਲ ਹਿਸਾਬ ਲਾ ਲਓ, ਜੇ 20 ਸਾਲ ਹੈ ਤਾਂ 20 ਸਾਲ ਹੋ ਗਏ ਵਿਗੜਿਆਂ, 30 ਸਾਲ ਹੈ ਤਾਂ 30 ਸਾਲ ਹੋ ਗਏ, 50 ਸਾਲ ਹੈ ਤਾਂ 50 ਸਾਲ ਹੋ ਗਏ ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। 50 ਸਾਲ ਦਾ ਹੋ ਗਿਆ, ਹਜੇ ਵੀ ਲਿਵ ਛੁੜਕੀ ਹੈ, ਲਿਵ ਨਹੀਂ ਲੱਗੀ, ਹੁਣ ਜੋੜਨੀ ਬੜੀ ਔਖੀ ਹੈ।
ਬਹੁਤ ਐਸੇ ਮਿਲਦੇ ਆ ਜਿਹੜੇ ਕਹਿੰਦੇ ਆ ਜੀ ਬੜਾ ਔਖਾ ਹੈ ਪਾਠ ਕਰਨਾ, ਬੜਾ ਔਖਾ ਹੈ, ਹੁੰਦਾ ਹੀ ਨਹੀਂ ਹੈ, ਸੁਰਤ ਲੱਗਦੀ ਹੋਈ ਨਹੀਂ, ਲਿਵ ਲੱਗਦੀ ਹੋਈ ਨਹੀਂ ਹੈ, ਅਸੀਂ ਬੜੇ ਔਖੇ ਹੁੰਦੇ ਹਾਂ। ਅਤੇ ਕਈ ਕਹਿੰਦੇ ਜੀ ਪਾਠ ਤਾਂ ਕਰਨਾ ਹੈ ਹੀ ਬੜਾ ਸੌਖਾ ਹੈ, ਲਿਵ ਬੜੀ ਲੱਗਦੀ ਹੈ, ਧਿਆਨ ਬੜਾ ਲੱਗਦਾ, ਰਸ ਬੜਾ ਬਣਦਾ। ਕਈਆਂ ਨੂੰ ਅੱਜ ਵੀ ਜਾਪ ਸਾਹਿਬ ਦਾ ਪਾਠ ਕਰਨਾ ਔਖਾ ਲੱਗਦਾ। ਜਪਜੀ ਸਾਹਿਬ ਦਾ ਪਾਠ ਤਾਂ ਕਰ ਲੈਣਗੇ, ਪਰ ਜਦੋਂ ਆਏਗਾ ਜਾਪ ਸਾਹਿਬ ਤਾਂ ਔਖੇ ਹੋ ਜਾਂਦੇ ਆ, ਵੀ ਇਹ ਤਾਂ ਬੜਾ ਔਖਾ ਹੈ। ਅਤੇ ਜਿਨ੍ਹਾਂ ਦੀ ਲਿਵ ਲੱਗ ਗਈ ਉਹ ਕਹਿੰਦੇ ਜਿੰਨਾ ਰਸ ਇਹਦੇ 'ਚ ਬਣਦਾ ਅਸੀਂ ਤਾਂ ਹੈਰਾਨ ਹੁੰਦੇ ਹਾਂ ਵੀ ਇੰਨਾ ਰਸ ਭਰਿਆ ਪਿਆ ਜਾਪ ਸਾਹਿਬ ਦੀ ਬਾਣੀ 'ਚ। ਪਰ ਜਿਹਦਾ ਧਿਆਨ ਲੱਗੇਗਾ ਉਹਨੂੰ ਹੀ ਰਸ ਆਏਗਾ ਨਾ, ਜਿਹਦਾ ਧਿਆਨ ਲੱਗਾ ਨਹੀਂ ਉਹਦੇ ਲਈ ਤਾਂ ਬੜਾ ਔਖਾ ਹੈ। ਇਸ ਵਾਸਤੇ ਇੰਨੇ ਸਾਲ ਬਤੀਤ ਹੋ ਗਏ, ਇੰਨੇ ਸਾਲ ਇੰਨਾ ਸਮਾਂ ਬਤੀਤ ਹੋ ਗਿਆ, ਹੁਣ ਲਿਵ ਲਾਉਣੀ ਔਖੀ ਹੋਈ ਪਈ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਭਗਤ ਜਨਾਂ ਦੀ ਬਾਣੀ ਨੂੰ ਮੇਰੀ ਜਿੰਦੜੀਏ ਮਨ ਕਰਕੇ ਸੁਣ ਲਿਆ, ਹਰ ਲਿਵ ਲਾਏ ਰਾਮ, ਉਹਨਾਂ ਦੀ ਲਿਵ ਲੱਗ ਗਈ ਰਾਮ ਨਾਲ। ਅਸੀਂ ਕੋਈ ਸੁਰਤ ਸੰਸਾਰ ਨਾਲ ਨਹੀਂ ਜੋੜਨੀ, ਅਸੀਂ ਸੁਰਤ ਨਿਰੰਕਾਰ ਨਾਲ ਜੋੜਨੀ ਹੈ। ਪਰ ਪਾਠ ਕਰਦਿਆਂ ਸੁਰਤ ਤੇ ਸੰਸਾਰ ਨਾਲ ਜੁੜ ਰਹੀ ਹੈ, ਪਾਠ ਸੁਣਦਿਆਂ ਵੀ ਸੁਰਤ ਸੰਸਾਰ ਨਾਲ ਜੁੜ ਰਹੀ ਹੈ। ਕਿਉਂ? ਕਿਉਂਕਿ ਹਜੇ ਨਾਮ ਨਾਲ ਜੁੜਨਾ ਨਹੀਂ ਆਇਆ, ਅੰਮ੍ਰਿਤ ਬਾਣੀ ਦਾ ਰਸ ਲੈਣਾ ਨਹੀਂ ਆਇਆ। ਜਿਹਨੇ ਧਿਆਨ ਲਾ ਕੇ ਸੁਣਿਆ ਹੈ, ਕਹਿੰਦੇ ਨੇ ਉਹਦੇ ਅੰਦਰ ਐਸਾ ਰਸ ਬਣ ਗਿਆ ਕਿ ਉਹਦੀ ਲਿਵ ਰਾਮ ਨਾਲ, ਰਾਮ ਪਰਮੇਸ਼ਵਰ ਨਾਲ ਉਹਦੀ ਲਿਵ ਲੱਗ ਗਈ। ਅਤੇ ਜਦੋਂ ਲਿਵ ਲੱਗੀ ਫਿਰ ਕੀ ਹੋਇਆ? ਅੱਗੇ ਧਿਆਨ ਦੇਣਾ। ਹੁਣ ਜਦੋਂ ਲਿਵ ਲੱਗ ਗਈ,

ਮਿਲਣਗੇ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਤੁਸੀਂ ਕਹਿੰਦੇ ਗੋਇੰਦ ਵੱਲ ਰਹੋ, ਕਿਵੇਂ ਰਵਾਂ ਮੈਂ? ਗੁਰੂ ਅੰਗਦ ਦੇਵ ਮਹਾਰਾਜ ਜੀ, ਇਹ ਵੀ ਇੱਕ ਪਰਚਾ ਸੀ, ਇੱਕ ਪਰਖ ਸੀ ਗੁਰੂ ਪਾਤਸ਼ਾਹ ਵੱਲੋਂ, ਇੱਕ ਸਵੱਟੀ ਤੇ ਦੇਖਣਾ ਸੀ ਮਹਾਰਾਜ ਨੇ। ਜਦੋਂ ਕਹਿੰਦੇ ਸਤਿਗੁਰੂ ਜੀ ਦਾ ਹੁਕਮ ਹੋਇਆ ਤੇ ਜਾਣਾ ਪੈਣਾ ਸੀ, ਚਲੇ ਗਏ ਗੋਇੰਦਵਾਲ ਸਾਹਿਬ। ਹੁਣ ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਤਿੰਨ ਦਿਨ, ਅੱਖਾਂ ਚੋਂ ਅਥਰੂ ਵੈਰਾਗ ਦੇ ਨਿਕਲਣੇ ਸ਼ੁਰੂ ਹੋ ਗਏ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ ਚਾਤਰਿਕ ਕੀ ਨਿਆਈ। ਜਦੋਂ ਉਹ ਅੰਦਰ ਮਨ ਵੈਰਾਗ ਕਰਨ ਲੱਗ ਪਿਆ, ਪਰ ਜਾਣਾ ਨਹੀਂ ਸੀ, ਕਿਉਂ? ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਅਸੀਂ ਆਪ ਚੱਲ ਕੇ ਆਵਾਂਗੇ, ਤੁਸੀਂ ਨਹੀਂ ਆਉਣਾ। ਹੁਣ ਗੁਰੂ ਦਾ ਬਚਨ ਵੀ ਨਹੀਂ ਮੋੜਨਾ ਤੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਿਹਾ ਵੀ ਨਹੀਂ ਜਾਂਦਾ, ਕੀ ਕਰੀਏ? ਜਦੋਂ ਕਹਿੰਦੇ ਦੋ ਚਾਰ ਪੰਜ ਦਸ ਦਿਨ ਲੰਘ ਗਏ ਤੇ ਹਾਲਤ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਐਸੀ ਹੈ ਵੀ ਹੁਣ ਖਾਣਾ ਪੀਣਾ ਵੀ ਵਿਸਰ ਗਿਆ। ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ। ਹੁਣ ਨੀਂਦ ਨਹੀਂ ਆਉਂਦੀ, ਪਾਣੀ ਅੰਨ ਭਾਉਂਦਾ ਹੀ ਨਹੀਂ ਹੈ। ਮੈਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਤੁਹਾਡਾ ਦਰਸ਼ਨ ਚਾਹੀਦਾ। ਜੇ ਸਾਡਾ ਗੁਰੂ ਨਾਲ ਪਿਆਰ ਹੋਏ ਨਾ, ਗੁਰੂ ਬਾਣੀ ਦੇ ਨਾਲ, ਤੇ ਗੁਰਬਾਣੀ ਪੜ੍ਹਨ ਸੁਣਨ ਤੋਂ ਬਿਨਾਂ ਸਾਡੇ ਅੰਦਰ ਅੰਨ ਕਿਵੇਂ ਲੰਘ ਜਾਏ? ਇਹ ਭੋਜਨ ਕਿੱਦਾਂ ਲੰਘ ਜਾਏ ਸਾਡੇ ਅੰਦਰ? ਇਹ ਤੇ ਜੇ ਪ੍ਰੇਮ ਹੈ ਤੇ ਭੋਜਨ ਜਿਹੜਾ ਅਸੀਂ ਛਕਦੇ ਹਾਂ, ਉਸ ਤੋਂ ਪਹਿਲਾਂ ਸਾਨੂੰ ਗੁਰਬਾਣੀ ਦਾ ਰਸ ਲੈਣਾ ਹੈ। ਤੇ ਜੇ ਅਸੀਂ ਨਾਮ ਦੇ ਨਾਲ ਨਹੀਂ ਜੁੜ ਰਹੇ, ਗੁਰਬਾਣੀ ਦਾ ਅਭਿਆਸ ਨਹੀਂ, ਪਰ ਰੱਜ ਰੱਜ ਕੇ ਭੋਜਨ ਖਾ ਰਹੇ ਹਾਂ, ਫਿਰ ਸਾਡਾ ਗੁਰੂ ਦੀ ਬਾਣੀ ਨਾਲ ਪ੍ਰੇਮ ਨਹੀਂ। ਖੈਰ, ਜਦੋਂ ਕਹਿੰਦੇ ਹਾਲਤ ਇਹ ਹੋ ਗਈ ਕਿ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ, ਪਰ ਇਹ ਵੀ ਹੈ ਕਿ ਪਾਤਸ਼ਾਹ ਤੁਹਾਡੇ ਹੁਕਮ ਦਾ ਬੱਧਾ ਹਾਂ, ਮੈਂ ਖਡੂਰ ਸਾਹਿਬ ਆ ਵੀ ਨਹੀਂ ਸਕਦਾ। ਕਿੰਨੀ ਦੂਰ ਹੈ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ? ਪਰ ਤੁਹਾਡੀ ਇਜਾਜ਼ਤ ਨਹੀਂ ਹੈ, ਦੱਸੋ ਮੈਂ ਕੀ ਕਰਾਂ? ਹੁਣ ਤਾਂ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬੈਠੇ ਹੋਏ ਤੇ ਤੁਰ ਪਏ, ਉੱਠ ਕੇ ਪ੍ਰੇਮ ਰਸ ਵਿੱਚ ਭਿੱਜੇ ਹੋਏ ਤੁਰ ਪਏ। ਸਿੱਖ ਸੇਵਕ ਸੰਗਤਾਂ ਵੀ ਦੇਖਦੀਆਂ ਵੀ ਮਹਾਰਾਜ ਨੇ ਦੱਸਿਆ ਪੁੱਛਿਆ ਕੁਛ ਨਹੀਂ, ਬਸ ਉੱਠ ਕੇ ਤੁਰ ਪਏ। ਖਡੂਰ ਸਾਹਿਬ ਤੋਂ ਤੁਰ ਕੇ ਪੈਦਲ ਪਹੁੰਚ ਗਏ ਗੋਇੰਦਵਾਲ ਸਾਹਿਬ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੱਸਿਆ ਨਾ ਕੰਨ ਦੇ ਵਿੱਚ ਵੀ ਉਹ ਗੁਰੂ ਅੰਗਦ ਦੇ ਪਾਤਸ਼ਾਹ ਤੁਰੇ ਆਉਂਦੇ ਆ, ਕਹਿੰਦੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਮਰ ਉਸ ਵੇਲੇ 70 ਦੇ ਕਰੀਬ ਹੋਏਗੀ, ਬੁਢੇਪਾ ਹੈ, ਪਰ ਪਰਵਾਹ ਨਹੀਂ ਕੀਤੀ, ਪ੍ਰੇਮ ਵਿੱਚ ਭਿੱਜਿਆ ਨੇ, ਇੱਕਦਮ ਉੱਠ ਕੇ ਤੁਰ ਪਏ, ਪੈਰਾਂ ਦੇ ਵਿੱਚ ਜੋੜਾ ਹੀ ਨਹੀਂ ਪਾਇਆ ਵੀ ਮੇਰਾ ਪਿਆਰਾ ਆ ਗਿਆ, ਮੇਰਾ ਪਿਆਰਾ ਮੈਨੂੰ ਮਿਲਣ ਵਾਸਤੇ ਆ ਗਿਆ। ਜਦੋਂ ਆਮੋ ਸਾਹਮਣਾ ਹੋਏਗਾ ਜੋ ਇਤਿਹਾਸ ਵਿੱਚ ਲਿਖਿਆ, ਉਹ ਆਪਾਂ ਤੇ ਅਨੁਭਵ ਕਰਨਾ ਨਾ, ਮਹਿਸੂਸ ਕਰਨਾ ਵੀ ਜਦੋਂ ਆਮੋ ਸਾਹਮਣਾ ਹੋਇਆ ਹੋਏਗਾ ਉਦੋਂ ਗੁਰੂ ਅਮਰਦਾਸ ਮਹਾਰਾਜ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਕੀ ਹਾਲਤ ਹੋਏਗੀ, ਪ੍ਰੇਮ ਵਿੱਚ ਭਿੱਜਿਆਂ ਦੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਹਾਂ ਅੱਗੇ ਕਰ ਲਈਆਂ ਗਲਵੱਕੜੀ ਪਾਉਣ ਵਾਸਤੇ, ਤੇ ਆਪ ਜੀ ਨੂੰ ਪਤਾ ਜਿਸ ਦਿਨ ਪਹਿਲੇ ਦਿਨ ਬੀਬੀ ਅਮਰੋ ਜੀ ਲੈ ਕੇ ਆਏ ਸੀ, ਪਹਿਲੇ ਦਿਨ ਉਸ ਦਿਨ ਵੀ ਹੱਥ ਅੱਗੇ ਕਰਕੇ ਗਲਵੱਕੜੀ ਚ ਲੈਣਾ ਚਾਹੁੰਦੇ ਸੀ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਜੀ ਨੂੰ। ਪਤਾ ਕਿਉਂ? ਉਦੋਂ ਰਿਸ਼ਤੇਦਾਰੀ ਕਰਕੇ, ਕੁੜਮਾਦਾਰੀ ਕਰਕੇ ਵੀ ਸਾਡੀ ਧੀ ਇਹਨਾਂ ਦੇ ਭਤੀਜੇ ਦੇ ਨਾਲ ਵਿਆਹੀ ਹੋਈ ਹੈ, ਇਸ ਲਈ ਸਾਡੇ ਕੁੜਮ ਆਏ ਆ, ਅਸੀਂ ਇਹਨਾਂ ਨੂੰ ਗਲਵੱਕੜੀ ਚ ਲੈ ਕੇ ਮਿਲਣਾ। ਪਰ ਉਸ ਦਿਨ ਚਰਨਾਂ ਦੇ ਵਿੱਚ ਢਹਿ ਪਏ ਵੀ ਪਾਤਸ਼ਾਹ ਅੱਜ ਮੈਂ ਰਿਸ਼ਤੇਦਾਰੀ ਨਿਭਾਉਣ ਨਹੀਂ ਆਇਆ, ਅੱਜ ਮੈਂ ਤੁਹਾਡੇ ਚਰਨਾਂ ਦਾ ਸੇਵਕ ਬਣਨ ਲਈ ਆਇਆ। ਅੱਜ ਜਦੋਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆਏ ਚੱਲ ਕੇ ਗੁਰੂ ਅੰਗਦ ਦੇਵ ਮਹਾਰਾਜ, ਅੱਜ ਫਿਰ ਬਾਹਾਂ ਅੱਗੇ ਕਰ ਲਈਆਂ। ਇਹ ਅਨੁਭਵ ਕਰੀਏ ਕਿ ਹੋ ਸਕ ਇੰਨੇ ਪਿਆਰ ਵਿੱਚ ਅੱਜ ਭਿੱਜੇ ਹੋਏ ਆ, ਇੰਨੀ ਸੇਵਾ ਕਰਨ ਤੋਂ ਬਾਅਦ ਅੱਜ ਭੱਜ ਕੇ ਗਲਵੱਕੜੀ ਲੈ ਵਿੱਚ ਲੈ ਲਿਆ ਹੋਏਗਾ ਗੁਰੂ ਅੰਗਦ ਦੇਵ ਮਹਾਰਾਜ ਨੇ, ਵੀ ਅੱਜ ਚਰਨਾਂ 'ਚ ਨਹੀਂ ਢਹਿਣ ਦੇਣਾ, ਅੱਜ ਗਲਵੱਕੜੀ ਪਾ ਕੇ ਗਲ ਨਾਲ ਮਿਲ ਕੇ ਅਸੀਂ ਅੱਜ ਤੁਹਾਡੇ ਪ੍ਰੇਮ ਨੂੰ ਮਹਿਸੂਸ ਕਰਨਾ।
ਗੁਰੂ ਅੰਗਦ ਦੇਵ ਮਹਾਰਾਜ ਨੇ ਘੁੱਟ ਕੇ ਗਲ ਨਾਲ ਲਾ ਲਿਆ। ਗੁਰੂ ਅੰਗਦ ਦੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਨੇਤਰਾਂ ਦੇ ਵਿੱਚੋਂ ਨੀਰ ਐਸੇ ਵਹਿ ਰਹੇ ਆ। ਉਹ ਗੁਰੂ ਸਾਹਿਬ ਮਹਾਰਾਜ ਜੀ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਅਤੇ ਉਹ ਪ੍ਰੇਮ ਜਿਹੜਾ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਪ੍ਰਗਟ ਕਰ ਰਹੇ ਨੇ। ਹੁਣ ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਕਹਿੰਦੇ ਜਦੋਂ ਅੰਮ੍ਰਿਤ ਬਾਣੀ ਸੁਣੀ ਭਗਤ ਜਨਾਂ ਦੀ ਮੇਰੀ ਜਿੰਦੜੀਏ ਅਤੇ ਮਨ ਕਰਕੇ ਲਿਵ ਲੱਗ ਗਈ। ਜਦੋਂ ਲਿਵ ਲੱਗੀ ਅਤੇ ਚਿਰਾਂ ਤੋਂ ਵਿਛੋੜਾ ਜਿਹੜਾ ਸੀ ਉਹ ਪ੍ਰਭੂ ਦੇ ਮਿਲਾਪ ਦਾ ਬਣ ਗਿਆ ਅਤੇ ਜਦੋਂ ਬਣਿਆ ਅਤੇ ਗੱਲ ਮਿਲਿਆ ਸਹਿਜ ਸੁਭਾਏ ਰਾਮ, ਉਹ ਮੈਨੂੰ ਗੱਲ ਲਾ ਕੇ ਮਿਲਿਆ, ਉਹਨੇ ਮੈਨੂੰ ਗਲਵੱਕੜੀ ਵਿੱਚ ਲੈ ਲਿਆ। ਹੁਣ ਜਦੋਂ ਗਲਵੱਕੜੀ ਦੇ ਵਿੱਚ ਲੈ ਲਿਆ ਫਿਰ ਕੀ ਹੋਇਆ? ਫਿਰ ਅਗਲੀ ਪੰਕਤੀ ਕਹਿੰਦੇ ਜਨ ਨਾਨਕ ਮਨ ਆਨੰਦ ਪਿਆ ਹੈ ਮੇਰੀ ਜਿੰਦੜੀਏ। ਉੱਥੇ ਕੀ ਬਣ ਗਿਆ? ਆਨੰਦ ਹੀ ਆਨੰਦ, ਆਨੰਦ ਹੀ ਆਨੰਦ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਵਾਲਾ ਆਨੰਦ ਜਿਹਨੂੰ ਸ਼ਬਦਾਂ ਰਾਹੀਂ ਬੋਲ ਕੇ ਦੱਸਿਆ ਹੀ ਨਹੀਂ ਜਾ ਸਕਦਾ। ਉੱਥੇ ਦੁੱਖ ਚਿੰਤਾਵਾਂ ਫਿਕਰ ਸਭ ਕੁਝ ਮੁੱਕ ਗਿਆ। ਇਤਿਹਾਸਕਾਰ ਇਹ ਵੀ ਕਹਿੰਦੇ ਆ ਕਿ ਜਦੋਂ 7 ਸਾਲ ਭਾਈ ਲਹਿਣਾ ਜੀ ਨੇ ਸੇਵਾ ਨਿਭਾਈ ਨਾ 7 ਸਾਲ, ਅਤੇ ਜਦੋਂ ਮਹਾਰਾਜ ਨੇ ਉਹ ਖੇਡ ਰਚੀ ਸੀ ਕੁੱਤਕੇ ਵਾਲੀ ਅਤੇ ਭਾਈ ਲਹਿਣਾ ਜੀ ਰਹਿ ਗਏ ਅਤੇ ਬਾਕੀ ਸਾਰੇ ਪਿਛਾਂਹ ਨੂੰ ਮੁੜ ਗਏ, ਬਾਬਾ ਬੁੱਢਾ ਜੀ ਇੱਕ ਥਾਂ ਖਲੋ ਕੇ ਸਿੱਖੀ ਦਾ ਥੰਬ ਬਣ ਗਏ ਅਤੇ ਭਾਈ ਲਹਿਣਾ ਜੀ ਨਾਲ ਨਾਲ ਕੁੱਤਕਾ ਵੀ ਖਾਧਾ ਹੀ ਹੋਏਗਾ ਛੋਟਾ, ਅਤੇ ਫਿਰ ਵੀ ਨਾਲ ਨਾਲ ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਲੈਣਿਆ ਤੂੰ ਕਿਉਂ ਨਹੀਂ ਮੁੜਦਾ? ਕਹਿੰਦੇ ਮਹਾਰਾਜ ਮੇਰਾ ਤੇ ਘਰ ਹੀ ਤੁਹਾਡੇ ਚਰਨਾਂ 'ਚ ਹੈ, ਮੈਂ ਕਿੱਥੇ ਜਾਵਾਂ? ਸਭ ਆਪੋ ਆਪਣੇ ਘਰਾਂ 'ਚ ਚਲੇ ਗਏ ਪਰ ਮੇਰਾ ਤੇ ਘਰ ਹੀ ਤੁਹਾਡੇ ਚਰਨਾਂ 'ਚ ਹੈ, ਮੈਂ ਕਿੱਥੇ ਜਾਵਾਂ? ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚੇਤਨਾ ਆਵਈ। ਅਸੀਂ ਦੇਖੀਏ ਵੀ ਮੈਂ ਆਪਣਾ ਘਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਇਆ ਕਿ ਜਾਂ ਮੈਂ ਰੋਜ਼ ਪਤਾ ਨਹੀਂ ਕਦੇ ਕਿਸੇ ਘਰ ਤੁਰਿਆ ਹੁੰਦਾ, ਕਦੀ ਕਿਸੇ ਘਰ, ਕਦੀ ਕਿਸੇ ਘਰ, ਇਹਦਾ ਮਤਲਬ ਮੇਰਾ ਇਸ ਘਰ ਨਾਲ ਪ੍ਰੇਮ ਨਹੀਂ ਹੈ। ਜੇ ਮੇਰਾ ਇਸ ਘਰ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੇਮ ਹੋਵੇ ਬਾਣੀ ਨਾਲ, ਤਾਂ ਮੈਂ ਬਾਣੀ ਛੱਡ ਕੇ ਕਿਤੇ ਹੋਰ ਕਿਵੇਂ ਤੁਰ ਸਕਦਾ? ਜਿਹੜੀ ਗੱਲ ਸਮਝਣ ਵਾਲੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਹੱਥੋਂ ਕੁੱਤਕਾ ਜਿਹੜਾ ਸੀ ਉਹ ਛੋਟਾ ਡਿੱਗ ਗਿਆ ਅਤੇ ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਦੇਵ ਮਹਾਰਾਜ ਨੂੰ ਗਲਵੱਕੜੀ ਵਿੱਚ ਲੈ ਲਿਆ, ਘੁੱਟ ਕੇ ਜੱਫੀ ਪਾ ਲਈ। ਜਦੋਂ ਘੁੱਟ ਕੇ ਜੱਫੀ ਪਾਈ ਤਾਂ ਆਖਿਆ ਸੀ ਹੁਣ ਤੂੰ ਅੰਗ ਨਾਲ ਅੰਗ ਲਾ ਕੇ ਅੰਗਦ ਬਣ ਗਿਆ, ਹੁਣ ਤੂੰ ਭਾਈ ਲਹਿਣਾ ਨਹੀਂ ਰਹਿ ਗਿਆ। ਔਰ ਇਤਿਹਾਸਕਾਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਕਹਿੰਦੇ ਦੋ ਕਿੰਨੇ ਦਿਨ ਮਹਾਰਾਜ ਨੂੰ ਸੋਧੀ ਕੋਈ ਨਹੀਂ ਆਈ, ਉਹ ਗਲਵੱਕੜੀ ਦਾ ਆਨੰਦ ਹੀ ਐਸਾ ਸੀ ਕਿ ਕਿੰਨੇ ਦਿਨ ਸੋਧੀ ਕੋਈ ਨਹੀਂ ਆਈ, ਉਹ ਸੁੱਧ ਬੋਧੀ ਵਿਸਰ ਗਈ। ਕੈਸੀ ਗਲਵੱਕੜੀ ਸੀ ਗੁਰੂ ਨਾਨਕ ਸਾਹਿਬ ਦੀ? ਸਤਿਗੁਰੂ ਮਹਾਰਾਜ ਕਿਰਪਾ ਕਰਨ, ਆਹ ਗਲਵੱਕੜੀ ਕਿਤੇ ਮਨ ਕਰਕੇ ਸਾਡੇ ਵੀ ਜੀਵਨ ਵਿੱਚ ਬਣ ਆਵੇ ਤੇ ਫਿਰ ਕੀ ਹੋਏਗਾ? ਕਹਿੰਦੇ ਜਨ ਨਾਨਕ ਮਨ ਆਨੰਦ ਪਿਆ ਹੈ ਮੇਰੀ ਜਿੰਦੜੀਏ। ਉਸ ਜਨ ਦੇ ਮਨ ਵਿੱਚ ਜਿਹਨੇ ਮਨ ਕਰਕੇ ਲਿਵ ਲੱਗ ਗਈ, ਸੁਰਤ ਲੱਗ ਗਈ ਤੇ ਚਿਰਾਂ ਤੋਂ ਵਿਛੋੜੇ ਦਾ ਮਿਲਾਪ ਹੋ ਗਿਆ, ਉਸ ਜਨ ਦੇ ਮਨ ਵਿੱਚ ਆਨੰਦ ਪਿਆ ਹੈ ਮੇਰੀ ਜਿੰਦੜੀਏ। ਮੇਰੀ ਜਿੰਦੜੀਏ, ਉਹਦੇ ਮਨ ਵਿੱਚ ਆਨੰਦ ਹੀ ਆਨੰਦ ਹੈ। ਉਹ ਫਿਰ ਕੀ ਕਹਿੰਦਾ? ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈ। ਆਨੰਦੋ ਆਨੰਦ ਘਣਾ, ਕਹਿੰਦੇ ਆਨੰਦੋ ਆਨੰਦ ਘਣਾ, ਉਹ ਘਣਾ ਆਨੰਦ ਜਿਹੜਾ ਸ਼ਬਦਾਂ ਨਾਲ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਅਨਹਤ ਸ਼ਬਦ ਵਜਾਏ ਰਾਮ, ਤੇ ਜਿਹਦੇ ਅੰਦਰ ਆਨੰਦ ਬਣ ਗਿਆ, ਜਿਹਦੇ ਅੰਦਰ ਦੀ ਅਵਸਥਾ ਆਨੰਦਮਈ ਹੋ ਗਈ, ਫਿਰ ਅਨ ਹੱਤ, ਹੱਤ ਕਹਿੰਦੇ ਆ ਹੱਤਿਆ ਨਾਸ਼, ਉਹਦੇ ਅੰਦਰ ਉਹ ਇੱਕ ਰਸ ਲਗਾਤਾਰ ਬਣ ਜਾਂਦਾ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਹੈ, ਲਗਾਤਾਰ ਰਸ ਅੰਦਰ ਬਣ ਜਾਂਦਾ ਹੈ।
ਜਿਹੜਾ ਰਸ ਕਦੇ ਮੁੱਕਦਾ ਹੀ ਨਹੀਂ ਹੈ, ਜਿਹਦੇ ਰਸ ਦੀ ਧਾਰ ਕਦੇ ਟੁੱਟਦੀ ਹੋਈ ਨਹੀਂ ਹੈ, ਉਹ ਲਗਾਤਾਰ ਅੰਦਰ ਰਸ ਬਣ ਜਾਂਦਾ ਹੈ। ਔਰ ਉਸ ਰਸ ਵਿੱਚ ਕੀ ਹੁੰਦਾ ਹੈ, ਸ਼ਬਦ ਵਜਾਏ ਰਾਮ, ਉਹ ਫਿਰ ਸ਼ਬਦ ਦੀ ਧੁੰਨ ਅੰਦਰ ਵੱਜਣ ਲੱਗ ਜਾਂਦੀ ਹੈ, ਸ਼ਬਦ ਦੀ ਧੁੰਨ ਉਹਦੇ ਅੰਦਰ ਚੱਲਣ ਲੱਗ ਜਾਂਦੀ ਹੈ। ਉਹ ਮੂੰਹੋਂ ਨਾ ਵੀ ਬੋਲੇ, ਅੰਦਰੋਂ ਖਿੜਿਆ ਹੋਇਆ ਸ਼ਬਦ ਦੀ ਧੁੰਨ ਦੇ ਵਿੱਚ ਉਹ ਨਾਮ ਦਾ ਰਸ ਲੈ ਰਿਹਾ ਹੁੰਦਾ ਹੈ। ਉਹ ਅੱਖਾਂ ਤੋਂ ਨਾ ਵੀ ਬਾਣੀ ਪੜ੍ਹੇ ਤਾਂ ਵੀ ਉਹਦੇ ਅੰਦਰ ਸ਼ਬਦ ਦੀ ਧੁੰਨ ਚੱਲਦੀ ਰਹਿੰਦੀ ਹੈ, ਉਹ ਗੁਣ ਗਣਾਉਂਦਾ ਰਹਿੰਦਾ ਹੈ, ਅੰਦਰ ਖਿੜਿਆ ਰਹਿੰਦਾ ਹੈ। ਅਸੀਂ ਬਾਹਰੋਂ ਬਾਣੀ ਪੜ੍ਹ ਕੇ ਵੀ ਅੰਦਰੋਂ ਮੁਰਝਾਏ ਹਾਂ, ਪਰ ਜਿਹਦੇ ਅੰਦਰ ਆਹ ਰਸ ਬਣ ਗਿਆ ਉਹ ਬਾਹਰੋਂ ਭਾਵੇਂ ਨਾ ਵੀ ਮੁਸਕਰਾਏ ਪਰ ਅੰਦਰੋਂ ਖਿੜਿਆ ਹੁੰਦਾ ਹੈ। ਉਹ ਤੇ ਅੰਦਰ ਦਾ ਖੇੜਾ ਹੀ ਤਾਂ ਚਾਹੀਦਾ ਹੈ, ਅੰਦਰ ਦੀ ਖੁਸ਼ੀ ਤਾਂ ਚਾਹੀਦੀ ਹੈ। ਬਾਹਰ ਦੀਆਂ ਖੁਸ਼ੀਆਂ ਤੇ ਤੁਸੀਂ ਪੈਸੇ ਦੇ ਕੇ ਖਰੀਦ ਸਕਦੇ ਹੋ, ਪਰ ਅੰਦਰ ਦੀਆਂ ਖੁਸ਼ੀਆਂ ਗੁਰੂ ਕਿਰਪਾ ਤੋਂ ਬਿਨਾਂ ਨਹੀਂ ਮਿਲਣੀਆਂ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ, ਉਹ ਆ ਸ਼ਰਨ ਵਿੱਚ ਆ ਕੇ ਸੁੱਖ ਬਣਨਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਛੰਤ ਰੂਪ ਦੇ ਵਿੱਚ ਦੂਸਰੇ ਪਦੇ ਦੇ ਅੰਦਰ ਇਹ ਕਿਰਪਾ ਕਰਕੇ ਸਮਝਾਉਂਦੇ ਨੇ। ਆਪਾਂ ਵੀ ਆਪੋ ਆਪਣੀ ਜਿੰਦੜੀ ਨੂੰ ਸਮਝਾਈਏ, ਮੇਰੀ ਜਿੰਦੜੀਏ, ਜਿਸ ਮਨ ਨੇ ਗੁਰੂ ਦਾ ਉਪਦੇਸ਼ ਲੈ ਲਿਆ ਉਹਦੇ ਅੰਦਰ ਅੰਮ੍ਰਿਤ ਬਾਣੀ ਦਾ ਰਸ ਬਣਦਾ ਹੈ, ਉਹਦੇ ਅੰਦਰ ਭਗਤੀ ਦਾ ਜਾਗ ਲੱਗਦਾ ਹੈ। ਔਰ ਇਹ ਜਿਹੜਾ ਸਦੀਆਂ ਤੋਂ ਚਿਰਾਂ ਤੋਂ ਵਿਛੋੜਾ ਪਿਆ ਹੈ ਇਹ ਮਿਲਾਪ ਦੇ ਵਿੱਚ ਬਦਲ ਕੇ ਆਨੰਦਮਈ ਜੀਵਨ ਬਣ ਜਾਂਦਾ ਹੈ। ਇਸ ਲਈ ਅੰਦਰ ਭਗਤੀ ਦਾ ਜਾਗ ਲੱਗ ਜਾਏ, ਅਸੀਂ ਮਨ ਦੇ ਤਲ 'ਤੇ ਇਹ ਫਰਿਆਦ ਲੈ ਕੇ ਗੁਰੂ ਸਾਹਿਬ ਜੀ ਕੋਲ ਆਉਣਾ ਹੈ ਔਰ ਬੇਨਤੀ ਕਰਨੀ ਹੈ ਆਪਣੇ

ਅਰਦਾਸ ਕਰੀਏ ਆਪਾਂ ਸਾਰੇ ਜਣੇ ਰਲ ਕੇ ਆਪਣੀ ਆਪਣੀ ਜਿੰਦੜੀ ਨੂੰ ਸਮਝਾਉਂਦਿਆਂ ਕਿ ਮਨ ਦੇ ਤਲ 'ਤੇ ਇਹ ਕਿਤੇ ਰੱਬੀ ਬਾਣੀ ਦਾ ਜਾਗ, ਭਗਤੀ ਦਾ ਰਸ ਅੰਦਰ ਬਣ ਜਾਏ, ਜਿਹਦੇ ਨਾਲ ਪਰਮੇਸ਼ਵਰ ਦੀ ਗਲਵੱਕੜੀ, ਉਹਦਾ ਮਿਲਾਪ ਸਾਨੂੰ ਹੋ ਜਾਏ ਅਤੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਸਭਨਾਂ ਦੀਆਂ ਹਾਜ਼ਰੀਆਂ ਲੇਖੇ ਲਾਉਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਪਾਵਨ ਸ਼ੰਤ ਰੂਪ ਵਿੱਚ ਦੂਸਰੇ ਪਦੇ ਦੀਆਂ ਪਾਵਨ ਪੰਗਤੀਆਂ ਆਪਣੇ ਹਿਰਦੇ ਵਿੱਚ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਾਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ

ਕਲਿਆਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਨਾਲ ਨਿਵਾਜਣਾ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪਰਿਵਾਰ ਨੂੰ ਵੇ ਪਰਿਵਾਰ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ।

ਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ

मूरत अजुनी सैमं गुर प्रसाद हे गोविंद हे गोपाल हे दयाल ला

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਮੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ।

Why, Guru?

0: ਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ

Vat Guru.

Bye.

ਸੋਇਤਨਿਕ ਹਾਜ਼ਰੀ ਪ੍ਰਵਾਨ ਕਰਨਾ ਜੀਓ। ਹੋਈਆਂ ਪੁੱਲਾਂ ਦੀ ਖੇਵਾਂ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਤਾ ਸੁਤ ਮੀਤ ਨਾ ਪਾਈ ਮਨੁਆ ਨਾਮ ਤੇਰਾ ਸੰਸਾਈ
1: ਜੇ ਮਹਾ ਬੇਅੰਦੂ ਜਮਦਲ ਤੇ ਕੇਵਲ ਨਾਮ ਸੰਗ ਤੇਰਾ ਚਲੈ
0: ਕਲ ਹੋਵੇ ਅਤ ਬਾਰੀ ਹਰ ਕੋ ਨਾਮ ਕੀ ਮਾਏ ਉਦਾਰੀ
1: ਮੁਨੇ ਚਨ ਕਰਤਨੀ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਗਨੇਰੇ
1: ਅਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
0: ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ
1: ਮਾਇਆ ਰੰਗ ਤਿੱਖ ਨਾ ਬਜਾਵੇ ਹਰ ਕਾ ਨਾਮ
0: ਜਪਤੇ
1: ਅਗਾ ਨਹੀਂ ਕੋਟ ਲਖ

0: ਨਾਮ ਕੋਟ ਪਵ ਖੋਵੈ
1: ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ
0: ਮਾਰ ਕੇ ਗਨ ਜਾਇ ਨਕੋ ਸਾਹ ਹਰ ਕਾ ਨਾਮ ਸੰਗ ਤੋਸਾ
1: ਮਹਾਂਧ ਗੁਬਾ।

0: ਨਾਨਕ ਹਰ ਹਰ ਅੰਮ੍ਰਿਤ ਵਰਖੇ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾ
0: ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ
1: ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ
0: ਹਰ ਜਨ ਕੇ ਹਰ ਨਾਮ ਨਦਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕ
0: ਹਰ ਕਾ ਨਾਮ ਜਨ ਕੋ ਮੁਕ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ

0: ਤੇ ਔੜ ਸਤਾਣੀ ਔਰ ਪ੍ਰਤਾਪ ਜਨ ਅਵਰ ਨਾ ਜਾਣੀ
1: ਬੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ
0: ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪਾ।

0: ਇਸੀ ਤਿਲ ਜਲਾ ਸੁਖਦਾਈ ਪਵਨ ਭਾਵ ਕੋਮਲਾ
1: ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ
0: ਦਿਨ ਹਸ ਭਾਵ ਕਰਨਿਤ ਰਸਨਾ ਤਸੇ ਤਿਆਗ ਵਰ ਸੰਗ ਰਚਨਾ
1: ਐਸੇ ਦੋਖ ਮੁੜ ਅੰਧ ਵੀ ਆਪੇ ਨਾਨਕ ਕਾਢ ਲਿਓ ਪ੍ਰਭ ਆਪੇ
0: ਆਦੰਤ ਜੋ ਰੱਖਣ ਹਾਰ ਤਿਸਿਓ

0: ਹਿਰਦੇ ਵਸਾਵੇ ਨਾਨਕ ਐਸਾ ਭਗਵਤੀ
1: ਸੁਵੰਡ ਜੋ ਮਨ ਪ੍ਰਵਾਦੇ ਰਾਮ ਨਾਮ ਆਤਮ ਸੁਦੇ
0: ਨਾਮ ਸਾਰਸ ਪੀਵੇ ਉਸ ਪੰਡਤ ਕੇ ਉਪਦੇਸ਼।

0: ਕਈ ਕੋੜ ਪੌਣ ਪਾਣੀ ਬੈਸੰਤਰ ਕਈ ਕੋੜ ਦੇਸ਼ ਭੂ ਮੰਡਲ
1: ਕਈ ਕੋੜ ਸਸੀਅਰ ਸੂ ਨਖਤਰ ਕਈ ਕੋੜ ਦੇ ਦਾਨਵ ਇੰਦਰ ਸੀ ਛਤਰ
0: ਸਗਲ ਸਮਗਰੀ ਆਪਣੇ ਸੁਧਾਰੇ ਨਾਣ ਜਿਸ ਭਾਵੇ ਤਿਸ ਤਿਸ

0: ਕਮਾਏ ਕੁੰਡ ਫਿਰਿਆ
1: ਜਿਸ ਆਪਣੀ ਭਗਤ ਦੇ ਨਾਨਕ ਤੇ ਜਨਾ
0: ਮੇਨੀ ਕੀਟ ਕੋ ਰਾਜ ਪਰ ਬ੍ਰਹਮ ਗਰੀਬ
1: ਨਵਾਦ੍ਰਿਸ਼ ਕਛੂ ਨੇ
0: ਬਖਸ਼ੀ ਤਾਕਾ ਲੇਖਾ ਨਗਣੇ ਜਗਦੀ
1: ਪਿੰਡ ਸਭ ਕਿਸ ਕੀ ਰਾਜ ਘਟ ਘਟ ਪੂਰਨ।

0: ਬਹੁਤ ਵਿਕਰਾਲ ਕਬੂ ਸਰਬ ਕੀ ਹੋ ਤਰਵਾ
1: ਹੋਏ ਬਹੇ ਬੜ ਰਾਜਾ ਕਮੂ ਪਿਖਾੜੀ ਨੀਚ ਕਸਜ
0: ਅਬ ਕਿਰਤ ਮੈਂ ਆਵੇ ਕਬੂ ਬਲਾ ਬਲਾ
1: ਕਹਾਵੇ ਪ੍ਰਭ ਰਖੇ ਤਿਵਹੀ ਰੈ ਗੁਰ ਪ੍ਰਸਾਨਾਣ ਸਚ ਕਹੇ।

0: ਕਿਜ ਮਨ ਭੂਖ ਨਾਨਕ ਸਿਨ ਲਾਗੇ ਦੂ
1: ਪ੍ਰਮੰਚਿਤ ਆਵੇ ਸੋ ਸੰਸੋਹਿਲਾ ਨਹੀਂ
0: ਡੁਲਾਵੇ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਸਤੇ ਡਰੈ
1: ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ
0: ਸੋਧ ਸੋਧ ਸੋਧ ਸੀਜਿਆ ਗੁਰ ਪ੍ਰਸਾਦ ਤਸਾ ਬੁਝਿਆ
1: ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂ
0: ਨਾ ਕਿ ਜਨਮੈ ਨਾ ਕਿਛ ਮਰੇ ਆਪਣ ਚਲਤਾ ਪੀ ਕਰੇ
1: ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆ।

0: ਸਰਬ ਜੀਆਂ ਆਪੇ
1: ਪ੍ਰਿਪਾਲ ਸਗਲ ਚਿੰਤਾ ਜਿਸ ਮਨ ਮਾਇ ਕੋਈ ਨਾ
0: ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭਾਪੇ
1: ਆਪਣ ਕੀ ਆਕ

0: ਜਾਣੈ ਭੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੇ ਸੇ
0: ਗੁਣ ਮੈਂ ਜਾ ਕੋ ਬਰਮਾਏ ਜਨਮ।

0: ਸਰ ਕੀ ਗਤ
1: ਜਾਣੋ ਸਤਿਗੁਰ ਜੀ ਸਿਆਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ
0: ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨਨ ਮੈਂ ਪਾਰ ਬ੍ਰਹਮਾ ਏਕੇ ਆਪ ਨਹੀਂ ਕਜ ਭਰਮਾ
0: ਸਿਆਨਪ ਲਿਆ ਨਾ ਜਾਏ ਨਾਨਕ ਐਸਾ ਗੁਰ ਵਡਭਾਗ

0: ਭਗਵੰਤ ਸੰਜਨਾ ਕਾ ਨਿਰਮਲ ਮੰਤਰ
1: ਏਕ ਆਸ ਰੱਖੋ ਮਨ ਮਾਈ ਸਰਬ ਰੋਗ ਨਾਨਕ ਮਿਟ
0: ਜਾਵੇ
1: ਇਸ ਕੁੰਡ ਬਾਛੇ ਮੀ ਸੋ ਸੁਖ ਸਾਧੂ ਸੰਗ ਪ੍ਰੀ
0: ਸੋਭਾ ਕੋ ਕਰੈ ਬਲੀ ਕਰਨੀ ਸਾ ਸੋਭਾ ਬਜਰ ਕੀ ਸਰਨੀ
1: ਅਨਕ ਪਾਵੀ ਰੋਗ ਨ ਜਾਏ ਰੋਗ ਮਿਟੇ ਰਵਖਲਾਇ
0: ਸਰਬ ਨਿਦਾਨ ਮੈਂ ਹਰ ਨਾਮ ਨਿਦਾਨ ਜਪ ਨਾਨਕ ਦਰਗਹਿ ਪਰਵਾਨ
1: ਮਨ ਪ੍ਰਬੋਧ ਦੁਆ ਕੇ ਨਾਈ ਦਸ ਧਾਵਦੀ ਆਵੇ ਠਾਏ
0: ਕੋ ਵਿਘਨ ਲਾਗੈ ਕੋਈ ਜਾ ਕੇ ਹਿਰਦੈ ਬਸੈ ਹਰ ਸੋਏ
1: ਕਲ ਦਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ
0: ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪਰਗਾਸ
1: ਜਿਸ ਕਰ ਜਾਏ ਬਸੇ ਅਬਨਾਸੀ ਕਹੋ ਨਾਨਕ ਕਾਟੀ ਜੁਮ ਫਾਂਸੀ
0: ਸਤਿ ਵਿਚ

0: ਅਨਕ ਪਾਵਨਾ ਛੁੱਟਣ ਹਾਰੇ ਸਿਮਨ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ ਮਨ ਪੰਚਤ ਨਾਨਕ ਫਲ ਪਾਏ
0: ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ
1: ਕਹੋ ਤੁਮ ਕਮਲ ਸਨਾਤਾ
0: ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ

0: ਤ੍ਰਿ ਉਤਰ ਸਮੈਲ ਬਿੰਸ ਜਾਏ ਹੋਮੇ ਬਿਕ ਫੈਲ
1: ਹੋਏ ਅਜਿੰਦ ਬਸੈ ਸੁਖ ਨਾਲ ਸਾਸ ਗ੍ਰਾ ਸਰ ਨਾਮ ਸਮਾਲ
0: ਸਾਡ ਸਿਆਨ ਸਗਲੀ ਮਨਾ ਸਾ ਸਿੰਘ ਪਾਵੇ ਸਚ ਧਨਾ
1: ਹਰ ਪੂੰਜੀ ਸੰਚ ਕਰੋ ਬਿਵਹਾਰੀ ਆ ਸੁਖ ਦਰਗਹਿ ਜੈਕਾਰ
0: ਸਰਬ ਨਿਰੰਤਰ ਏਕੋ ਦੇ ਕੋ ਨਾਨ ਜਾ ਕੇ ਮਸਤਕ ਲੇ
1: ਏਕੋ

ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ।

0: ਸੰਜਨਾ ਕੇ ਹਿਰਦੇ ਸਭ ਧਰਮ
1: ਸੰਤ ਜਨਾ ਸੁਨ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ
0: ਰਚੈ ਜਿਨ ਜਾਤਾ ਤਿਸ ਕੀ ਏਰੈ ਸਤ ਬਚਨ ਸਾਧੂ ਸਭ ਕੈ
1: ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਰ ਪੀ ਹੋਈ ਨਾਨਕ ਦਰਸ਼ਨ ਦੇ ਸਭ ਮੋ
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ

तरस पयोई, तरस पया मेहरा मत होई। सतगुर सज्जन मिलिया,

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਔਰ ਬਾਣੀ ਦੀ ਨਵੀਂ ਅਸ਼ਟਪਦੀ ਉਹਦੇ ਪਹਿਲੇ ਪਦੇ ਦੇ ਰੂਪ ਵਿੱਚ ਇਹ ਪਾਵਨ ਬਚਨ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਰਾਹੀਂ ਜੋ ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਸ਼ ਕੀਤਾ ਉਹਦੇ ਵਿੱਚ ਨਾ ਸਾਹਿਬ ਜੀ ਨੇ ਅਕਾਲ ਪੁਰਖ ਪਰਮੇਸ਼ਵਰ ਦੀ ਬੇਅੰਤਤਾ ਔਰ ਉਹਦੀ ਵਿਸ਼ਾਲਤਾ ਦਾ ਜ਼ਿਕਰ, ਵਿਸ਼ਾਲ ਸਰੂਪ ਦਾ ਜ਼ਿਕਰ, ਬੇਅੰਤ ਸਵਰੂਪ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਕਰ ਰਹੇ ਨੇ। ਫਿਰ ਉਹਦੇ ਲਈ ਜੀ ਹੁਣ ਅਕਾਲ ਪੁਰਖ ਦੀ ਉਸਤਤ ਉਹੀ ਕਰੇਗਾ, ਵਡਿਆਈ ਉਹੀ ਕਰੇਗਾ ਜਿਹੜਾ ਉਹਨੂੰ ਮੰਨਦਾ ਹੈ। ਜਿਹੜਾ ਨਹੀਂ ਮੰਨਦਾ, ਜਿਹਨੇ ਜਿਹੜਾ ਇਨਕਾਰੀ ਹੋ ਗਿਆ ਵੀ ਰੱਬ ਪਰਮੇਸ਼ਰ ਹੈ ਹੀ ਨਹੀਂ, ਉਹਨੇ ਉਹਦੀ ਉਸਤਤ ਵੀ ਕੀ ਗਾਉਣੀ। ਇਸ ਲਈ ਇਸ ਪਦੇ ਵਿੱਚ ਜਿਹੜਾ ਜ਼ਿਕਰ ਕੀਤਾ ਨਾ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ, ਉਹ ਉਹਨਾਂ ਸ਼ਖਸੀਅਤਾਂ ਨੂੰ ਲੈ ਕੇ ਸਤਿਗੁਰੂ ਜ਼ਿਕਰ ਕਰ ਰਹੇ ਜਿਹੜੀਆਂ ਧਰਮ ਨਾਲ ਸੰਬੰਧ ਰੱਖਦੀਆਂ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਕਿਹਾ ਵੀ ਅਸੀਂ ਰੱਬ ਦੇ ਸੇਵਕ ਹਾਂ, ਅਸੀਂ ਰੱਬ ਦੇ ਪੁਜਾਰੀ ਹਾਂ, ਅਸੀਂ ਰੱਬ ਦੀ ਵਡਿਆਈ ਕਰਨ ਵਾਲੇ ਹਾਂ, ਅਸੀਂ ਰੱਬ ਦੀ ਉਸਤਤ ਗਾਉਣ ਵਾਲੇ ਹਾਂ। ਉਹਨਾਂ ਨੂੰ ਲੈ ਕੇ ਫਿਰ ਗੁਰੂ ਸਾਹਿਬ ਨੇ ਸੰਬੋਧਨ ਕੀਤਾ ਵੀ ਜੇ ਤੁਸੀਂ ਰੱਬ ਦੀ ਉਸਤਤ ਗਾਉਣ ਵਾਲੇ ਵੀ ਹੋ ਨਾ, ਤਾਂ ਇੱਕ ਗੱਲ ਪੱਲੇ ਨਾਲ ਬੰਨ ਲਓ ਵੀ ਤੁਸੀਂ ਅਕਾਲ ਪੁਰਖ ਪਰਮੇਸ਼ਵਰ ਦਾ ਅਖੀਰ, ਉਹਦਾ ਔੜਕ, ਉਹਦਾ ਅੰਤ ਨਹੀਂ ਲੱਭ ਸਕਦੇ। ਫਿਰ ਭਾਵੇਂ ਜਿੰਨਾ ਮਰਜ਼ੀ ਯਤਨ ਕਰ, ਜਿਵੇਂ ਸ਼ਲੋਕ ਰੂਪ ਵਿੱਚ ਆਪ ਜੀ ਨੇ ਪੜ੍ਹਿਆ, ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਨਕ ਪ੍ਰਕਾਰ। ਹੁਣ ਇਹਦੇ ਸਿੱਧੇ ਸਿੱਧੇ ਜੇ ਅਰਥ ਕਰੀਏ ਤਾਂ ਉਸਤਤ ਕਰੈ ਅਨੇਕ ਜਨ, ਬੜੇ ਜਨ, ਜਨ ਮਤਲਬ ਸੇਵਕ, ਬੜੇ ਜਣੇ ਮਿਲ ਕੇ ਸੇਵਕ ਮਿਲ ਕੇ ਕਹਿੰਦੇ ਉਸਤਤ ਗਾ ਰਹੇ ਨੇ, ਅਤੇ ਗਾਉਂਦਿਆਂ ਕੀ ਮਿਲਿਆ, ਅੰਤ ਨਾ ਪਾਰਾ ਵਾਰ, ਕੋਈ ਅਖੀਰ ਨਹੀਂ, ਕੋਈ ਪਾਰਾ ਵਾਰ, ਅੰਤ ਨਾ ਪਾਰਾ ਵਾਰ, ਨਾ ਅੰਤ ਨਾ ਪਾਰਾ ਵਾਰ। ਫਿਰ ਨਾਨਕ ਰਚਨਾ ਪ੍ਰਭ ਰਚੀ, ਹੇ ਨਾਨਕ ਜੀਓ, ਇਹ ਸਾਰੀ ਰਚਨਾ ਉਸ ਮਾਲਕ ਦੀ ਰਚੀ ਹੋਈ ਹੈ, ਬਹੁ ਬਿਧ ਬੜੀਆਂ ਵਿਧੀਆਂ ਨਾਲ, ਅਣਕ ਪ੍ਰਕਾਰ ਅਨੇਕਾਂ ਤਰੀਕਿਆਂ ਦੇ ਨਾਲ, ਅਨੇਕਾਂ ਪ੍ਰਕਾਰ ਦੀ ਅਨੇਕਾਂ ਵਿਧੀਆਂ ਦੇ ਨਾਲ ਇਹ ਸਾਰੀ ਸਿਰਜਣਾ, ਸਾਰੀ ਰਚਨਾ ਉਹਦੀ ਰਚੀ ਹੋਈ ਹੈ। ਫਿਰ ਉਸੇ ਰਚਨਾ ਦੇ ਅਧੀਨ ਉਹਨੇ ਉਹ ਜੀਵ ਵੀ ਰਚੇ ਜਿਹੜੇ ਆਪਣੇ ਆਪ ਨੂੰ ਰੱਬੀ ਪ੍ਰੇਮ, ਰੱਬੀ ਪਿਆਰ ਦੇ ਵਿੱਚ ਭਿੱਜੇ ਹੋਏ ਆਖਦੇ ਨੇ ਵੀ ਅਸੀਂ ਉਹਦੇ ਨਾਲ ਜੁੜੇ ਹੋਏ ਹਾਂ ਭਾਈ, ਅਸੀਂ ਰੱਬ ਦੀ ਉਸਤਤ ਗਾਉਣ। ਮਤਲਬ ਕਹਿੰਦੇ ਜੇ ਤੁਸੀਂ ਵੀ ਰੱਬ ਦੀ ਉਸਤਤ ਗਾਉਣ ਵਾਲੇ ਹੋ ਤਾਂ ਬੜੀ ਚੰਗੀ ਗੱਲ ਹੈ, ਪਰ ਇੱਕ ਗੱਲ ਚੇਤਾ ਰੱਖੋ ਵੀ ਉਹਨੂੰ ਕਦੇ ਨਾ ਅੰਤ ਹੈ ਅਤੇ ਨਾ ਪਾਰਾਵਾਰ ਹੈ। ਹੁਣ ਫਿਰ ਉਹ ਸਾਰੇ ਪਦੇ ਵਿੱਚ ਜੀ ਗੁਰੂ ਸਾਹਿਬ ਨੇ ਕਿਹੜੇ ਕਿਹੜੇ ਸ਼ਖਸ ਨੇ ਜਿਹੜੇ ਉਹਨੂੰ ਚੇਤੇ ਕਰ ਰਹੇ, ਜਿਹੜੇ ਜਿਹੜੇ ਉਹਨੂੰ ਜਪ ਰਹੇ, ਜਿਹੜੇ ਜਿਹੜੇ ਉਹਦਾ ਉਹ ਗੁਣ ਗਾ ਰਹੇ, ਉਹਦੀ ਵਡਿਆਈ ਕਰ ਰਹੇ, ਫਿਰ ਉਹਨਾਂ ਸ਼ਖਸਾਂ ਦਾ ਜ਼ਿਕਰ, ਉਹਨਾਂ ਸ਼ਖਸੀਅਤਾਂ ਦਾ ਜ਼ਿਕਰ ਗੁਰੂ ਸਾਹਿਬ ਕਰਦੇ। ਸਭ ਤੋਂ ਪਹਿਲਾਂ ਮਾਲਕ ਕਹਿੰਦੇ ਕਈ ਕੋਟ, ਹੁਣ ਅਖਰੀ ਅਰਥ ਹੈ ਕਈ ਕਰੋੜਾਂ ਹੋਏ ਪੁਜਾਰੀ, ਕਰੋੜਾਂ ਹੀ ਕਹਿੰਦੇ ਪੁਜਾਰੀ ਨੇ ਜਿਹੜੇ ਉਹਨੇ ਇਸ ਰਚਨਾ ਵਿੱਚ ਰਚੇ ਹੋਏ ਨੇ। ਹੁਣ ਪੁਜਾਰੀ ਇੱਥੇ ਕੋਈ ਪਾਖੰਡਵਾਦ ਨਾਲ ਨਹੀਂ ਜੁੜਿਆ, ਪੁਜਾਰੀ ਦਾ ਭਾਵ ਇੱਥੇ ਜਿਹੜਾ ਉਹਦੀ ਪੂਜਾ ਕਰਨ ਵਾਲਾ, ਉਹਨੂੰ ਜਪਣ ਵਾਲਾ, ਉਹਦੀ ਆਰਾਧਨਾ ਕਰਨ ਵਾਲਾ ਨਾ, ਉਹਨੂੰ ਪੂਜਣ ਵਾਲਾ, ਜਿਹੜਾ ਅਕਾਲ ਪੁਰਖ ਨੂੰ ਪੂਜਦਾ ਹੈ। ਹੁਣ ਉਹਨਾਂ ਦੀ ਗਿਣਤੀ ਕਰੀਏ, ਸਾਹਿਬ ਕਹਿੰਦੇ ਕਈ ਕੋਟ, ਕਰੋੜਾਂ ਦੇ ਵਿੱਚ ਨੇ। ਹੁਣ ਉਹ ਜਿਹੜੇ ਕਰੋੜਾਂ ਵਿੱਚ ਬੈਠੇ ਹੋਏ ਪੁਜਾਰੀ ਨੇ, ਕਈ ਕੋਟ ਹੋਏ ਪੁਜਾਰੀ, ਜਿਹੜੇ ਕਰੋੜਾਂ ਪੁਜਾਰੀ ਨੇ, ਸਾਹਿਬ ਕਹਿੰਦੇ ਇਹ ਸਾਰੇ ਹੀ ਜਾਪ ਰਹੇ ਹੋਣ, ਉਸਤਤ ਤਾਂ ਇਹਨਾਂ ਨੇ ਵੀ ਗਾਉਣੀ ਹੈ ਨਾ, ਵਡਿਆਈ ਤਾਂ ਇਹਨਾਂ ਵੀ ਕਰਨੀ।
ਪੁਜਾਰੀ ਕੀ ਕਰ ਰਿਹਾ? ਉਹਦੀ ਪੂਜਾ ਕਰ ਰਿਹਾ, ਉਹਦੀ ਉਸਤਤ ਗਾ ਰਿਹਾ, ਉਹਦਾ ਜਸ ਗਾ ਰਿਹਾ। ਸਤਿਗੁਰੂ ਕਹਿੰਦੇ ਜਿੱਥੇ ਕਰੋੜਾਂ ਇਹ ਨੇ, ਤਾਂ ਸੁਭਾਵਿਕ ਜਿਹੀ ਗੱਲ ਹੈ ਜੀ, ਜੇ ਕਰੋੜਾਂ ਇਹ ਨੇ ਜਿਹੜੇ ਉਹਦੀ ਪੂਜਾ ਕਰਨ ਵਾਲੇ, ਉਹਨੂੰ ਉਹਦੀ ਆਰਾਧਨਾ ਕਰਨ ਵਾਲੇ ਪੁਜਾਰੀ ਰੂਪ ਦੇ ਵਿੱਚ, ਤਾਂ ਸਾਰੇ ਮਿਲ ਕੇ ਕੀ ਕਰ ਰਹੇ? ਅਕਾਲ ਪੁਰਖ ਦੀ ਉਸਤਤ ਕਰ ਰਹੇ। ਫਿਰ ਦੂਜੀ ਪੰਕਤੀ ਵਿੱਚ ਕਿਹਾ, ਕਈ ਕੋਟ ਕਈ ਕਰੋੜਾਂ ਆਚਾਰ ਵਿਵਹਾਰੀ, ਆਚਾਰ ਆਚਰਣ ਵਾਲੇ, ਵਿਵਹਾਰੀ ਵਿਵਹਾਰ ਕਰਨ ਵਾਲੇ, ਕਹਿੰਦੇ ਕਰੋੜਾਂ ਹੀ ਐਸੇ ਨੇ ਜਿਹੜੇ ਆਚਾਰ ਅਤੇ ਵਿਵਹਾਰ ਕਰਨ ਵਾਲੇ ਨੇ। ਹੁਣ ਇਹ ਵੀ ਸਾਰੇ ਇਕੱਠੇ ਹੋ ਕੇ ਕੀ ਕਰਨ? ਇਹ ਵੀ ਆਖਣ ਵੀ ਅਸੀਂ ਬੜੇ ਚੰਗੇ ਹਾਂ ਜੀ, ਅਸੀਂ ਰੱਬ ਦੀ ਉਸਤਤ ਗਾਉਣ ਵਾਲੇ ਹਾਂ, ਅਸੀਂ ਰੱਬ ਨਾਲ ਜੁੜੇ ਹਾਂ, ਸਾਡਾ ਉਹਦੇ ਨਾਲ ਪ੍ਰੇਮ ਹੈ, ਹੈ ਨਾ। ਇਹ ਸਾਰੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਆਚਰਣ ਵਾਲੇ ਵਿਵਹਾਰ ਵਾਲੇ ਸਾਰੇ ਜਿੰਨੇ ਵੀ ਇਹਦੇ ਵਿੱਚ ਆਉਣ ਇਸ ਪਦੇ 'ਚ ਜੀ, ਜਿੰਨੀਆਂ ਹੈ ਨਾ ਗੁਰੂ ਸਾਹਿਬ ਨੇ ਜਿਹੜੀਆਂ 10 ਪੰਗਤੀਆਂ ਦਿੱਤੀਆਂ, ਉਹਨਾਂ 10 ਦੇ ਵਿੱਚੋਂ 8 ਪੰਗਤੀਆਂ ਦੇ ਵਿੱਚ ਸਤਿਗੁਰੂ ਨੇ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਕੇ, ਅਤੇ ਫਿਰ ਅਖੀਰਲੀਆਂ ਇਸ ਪਦੇ ਦੀਆਂ ਜਿਹੜੀਆਂ ਪੰਗਤੀਆਂ, ਉਹਦੇ ਵਿੱਚ ਕਿਹਾ ਵੀ ਇਹ ਸਾਰੇ ਮਿਲ ਕੇ ਉਹਨੂੰ ਗਾਉਣ ਵਾਲੇ ਨੇ, ਸਾਰੇ ਦੇ ਸਾਰੇ ਉਹਦੀ ਬੰਦਗੀ ਕਰਨ ਵਾਲੇ ਨੇ, ਪਰ ਉਹਦਾ ਕੋਈ ਵੀ ਅੰਤ ਪਾਰਾਵਾਰ ਨਹੀਂ। ਬਿਲਕੁਲ ਉਸੇ ਤਰ੍ਹਾਂ ਜੀ ਜਿਵੇਂ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਜਪ ਜੀ ਦੇ ਬਾਣੀ ਵਿੱਚ 24ਵੀਂ ਪੌੜੀ ਰੂਪ ਵਿੱਚ ਨਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤਰ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੀ, ਤਾਂ ਕਿ ਅੰਤ ਨਾ ਪਾਏ ਜਾਹੀ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀ ਹੈ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਉਸ ਅਕਾਲ ਪੁਰਖ ਪਰਮੇਸ਼ਵਰ ਬਾਰੇ ਕੋਈ ਜਾਣ ਨਹੀਂ ਸਕਿਆ। ਉੱਚੇ ਉੱਪਰ ਉੱਚਾ ਨਾਉ, ਉੱਚੇ ਤੇ ਉੱਚਾ ਭਗਵੰਤ, ਹੁਣ ਇਹ ਸਾਰਾ ਉਹ ਅਕਾਲ ਪੁਰਖ ਪਰਮੇਸ਼ਵਰ ਹੀ ਹੈ। ਗੁਰੂ ਸਾਹਿਬ ਨੇ ਵੱਖ ਵੱਖ ਰੂਪ ਵਿੱਚ ਬਿਆਨ ਕੀਤਾ। ਸਤਿਗੁਰੂ ਕਹਿੰਦੇ ਹੁਣ ਪੁਜਾਰੀ ਇਕੱਠੇ ਹੋ ਕੇ ਲੱਗ ਪਏ, ਉਹਦੀ ਜਿਵੇਂ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ, ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗੇ ਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਹੁਣ ਪੁਜਾਰੀ ਕੀ ਕਰ ਰਿਹਾ? ਉਹਦੀ ਉਸਤਤ, ਸਾਹਿਬ ਕਹਿੰਦੇ ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰ ਆ, ਤੇਰੇ ਭੰਡਾਰ ਜਿਹੜੇ ਸਿਫਤਾਂ ਦੇ ਨਾ, ਜਸ ਦਾ ਜਿਹੜਾ ਭੰਡਾਰ ਹੈ ਉਹ ਤਾਂ ਭਰਿਆ ਪਿਆ, ਕੋਈ ਕਿੰਨਾ ਕੁ ਤੇਰਾ ਜਸ ਗਾ ਲਏਗਾ, ਕੋਈ ਕਿੰਨੀ ਕੁ ਤੇਰੀ ਸ਼ੋਭਾ ਗਾ ਲਏਗਾ, ਜਿੰਨੀ ਵੀ ਵਡਿਆਈ ਗਾਉਣ ਵਾਲਾ, ਜਿੰਨੀ ਵੀ ਸ਼ੋਭਾ ਕਰਨ ਵਾਲੇ ਤੇਰੀ ਅਕਾਲ ਪੁਰਖ ਪਰਮੇਸ਼ਵਰ ਜੀਓ, ਉਹ ਸ਼ੋਭਾ ਗਾਉਣ ਵਾਲਿਆਂ ਨੂੰ ਤੇਰਾ ਅਖੀਰ ਤੇਰਾ ਅੰਤ ਕਦੇ ਵੀ ਨਹੀਂ ਮਿਲਿਆ। ਫਿਰ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਭਾਵੇਂ ਉਹ ਆਚਾਰ ਅਤੇ ਵਿਵਹਾਰ ਵਾਲੇ ਨੇ, ਸਾਹਿਬ ਕਹਿੰਦੇ ਉਹਨਾਂ ਕੋਲ ਵੀ ਤੇਰਾ ਕਿਸੇ ਪ੍ਰਕਾਰ ਕਿਸੇ ਤਰੀਕੇ ਨਾਲ ਅਖੀਰ ਨਹੀਂ

ਹੁਣ ਕਰੋੜਾਂ ਹੀ ਬਣ ਗਏ ਤੀਰਥ ਵਾਸੀ, ਤੀਰਥਾਂ 'ਤੇ ਵਸੇਬਾ ਕਰਨ ਵਾਲੇ ਕਰੋੜਾਂ ਦੀ ਗਿਣਤੀ। ਇਹ ਕੀ ਕਹਿ ਰਹੇ? ਇਹ ਵੀ ਕਹਿ ਰਹੇ ਵੀ ਅਸੀਂ ਰੱਬ ਦੀ ਉਸਤਤ ਵੇਖੋ ਜੀ, ਅਸੀਂ ਕਿੱਡਾ ਧਰਮ ਕਮਾ ਰਹੇ, ਕਿੰਨੇ ਧਰਮ ਦੇ ਕਰਮ ਕਰ ਰਹੇ ਅਸੀਂ, ਅਤੇ ਤੀਰਥਾਂ 'ਤੇ ਹੀ ਰਹਿਣ ਲੱਗ ਪਏ ਜੀ। ਅਸੀਂ ਛੱਡਤਾ ਘਰ ਬਾਰ ਸਭ ਕੁਝ ਛੱਡ ਕੇ ਤੀਰਥਾਂ 'ਤੇ ਵਾਸਾ ਕਰ ਲਏ। ਸਤਿਗੁਰੂ ਕਹਿੰਦੇ ਵਸੇਬਾ ਕੀਤਾ ਹੈ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭਰਮਹਿ ਉਦਾਸੀ। ਕਰੋੜਾਂ ਦੀ ਗਿਣਤੀ ਉਹਨਾਂ ਦੀ ਹੈ। ਕੀ ਕਰ ਰਹੇ? ਜਿਹੜੇ ਬਨ ਦੇ ਵਿੱਚ ਭਰਮ ਹੈ, ਭਟਕ ਰਹੇ ਨੇ, ਕੀ ਬਣ ਕੇ? ਉਦਾਸੀ ਬਣ ਕੇ, ਸਭ ਕੁਛ ਤਿਆਗ ਕੇ ਕਹਿੰਦੇ ਅਸੀਂ ਤਾਂ ਭਾਈ ਜੰਗਲਾਂ 'ਚ ਰਹਿਣਾ। ਉਹ ਕਹਿੰਦੇ ਰੱਬ ਇੱਦਾਂ ਮਿਲਦਾ। ਹੁਣ ਯਤਨ ਤਾਂ ਇਹ ਵੀ ਲੱਗੇ ਹੋਏ ਨਾ ਜੀ ਕਰਨ, ਭਾਵੇਂ ਉਹ ਉਦਾਸੀ ਰੂਪ ਵਿੱਚ ਨੇ ਅਤੇ ਭਾਵੇਂ ਤੀਰਥ ਵਾਸੀ ਦੇ ਰੂਪ ਵਿੱਚ ਨੇ। ਯਤਨ ਇਹਨਾਂ ਦਾ ਵੀ ਇਹੀ ਆ ਵੀ ਅਸੀਂ ਧਰਮ ਨੂੰ ਕਮਾ ਲਈਏ ਅਤੇ ਧਰਮ ਦੇ ਨੇੜੇ ਹੋ ਕੇ ਬਹਿ ਜਾਈਏ, ਅਕਾਲ ਪੁਰਖ ਪਰਮੇਸ਼ਵਰ ਨਾਲ ਸਾਡੀ ਸਾਂਝ ਬਣ ਜੇ, ਉਹਦੇ ਨਾਲ ਸਾਡੀ ਪ੍ਰੀਤ, ਸਾਡਾ ਪ੍ਰੇਮ ਬਣ ਜੇ, ਅਸੀਂ ਉਹਦੀ ਉਸਤਤ ਗਾਉਣ ਵਾਲੇ ਬਣ ਜਾਈਏ, ਉਹਦਾ ਜਸ ਗਾਉਣ ਵਾਲੇ ਬਣ ਜਾਈਏ, ਅਤੇ ਸ਼ਾਇਦ ਹੋ ਸਕਦਾ ਅਸੀਂ ਅਕਾਲ ਪੁਰਖ ਪਰਮੇਸ਼ਵਰ ਦਾ ਅੰਤ ਅਖੀਰ ਜਿਹੜਾ ਉਹ ਲੱਭ ਆਈਏ। ਸਤਿਗੁਰੂ ਕਹਿੰਦੇ ਯਤਨ ਕਰਨ ਵਾਲਿਆਂ ਬੜਾ ਕੀਤਾ। ਉਹਨਾਂ ਨੇ ਯਤਨ ਕੀਤਾ ਵੀ ਸ਼ਾਇਦ ਜੰਗਲਾਂ ਦੇ ਵਿੱਚ ਬਹਿ ਕੇ ਮਿਲ ਜੇ। ਜਿਹੜੇ ਹੁਣ ਬਨ ਦੇ ਵਿੱਚ ਬੈਠੇ, ਬਨ ਮਤਲਬ ਜੰਗਲ, ਭਰਮੇ ਮਤਲਬ ਭਟਕਣਾ, ਜੰਗਲ ਵਿੱਚ ਭਟਕ ਰਹੇ ਕੀ ਬਣ ਕੇ? ਉਦਾਸੀ। ਉਦਾਸੀ ਕਿਹਨੂੰ ਕਹਿੰਦੇ ਨੇ? ਜਿਹੜਾ ਉਦਾਸ ਹੋ ਜੇ, ਉਪਰਾਮ ਹੋ ਜਾਏ। ਉਦਾਸ ਦਾ ਮਤਲਬ ਇੱਥੇ ਸੈਡ ਨਹੀਂ ਹੈ, ਉਦਾਸ ਦਾ ਮਤਲਬ ਹੈ ਇੱਥੇ ਉਪਰਾਮ ਹੋ ਜਾਣ, ਛੱਡ ਦੇਣਾ ਵੀ ਮੈਂ ਭਾਈ ਉਦਾਸੀ ਬਣ ਗਿਆ। ਆਪਾਂ ਘਰ ਜਿਹਨੂੰ ਆਪਾਂ ਸਿੱਧੇ ਜੇ ਸ਼ਬਦਾਂ 'ਚ ਫਕੀਰ ਕਹਿੰਦੇ ਵੀ ਮੈਂ ਤਾਂ ਫਕੀਰ ਬਣ ਗਿਆ ਭਾਈ, ਛੱਡਤਾ ਸਾਰਾ ਕੁਛ। ਮਾਲਕ ਕਹਿੰਦੇ ਹੁਣ ਜੇ ਤੂੰ ਫਕਰ ਬਣ ਕੇ ਜੰਗਲ ਦੇ ਵਿੱਚ ਘੁੰਮਣ ਵੀ ਲੱਗ ਪਿਆ, ਭਟਕੀ ਜਾਂਦਾ ਜੰਗਲਾਂ, ਕਰੋੜਾਂ ਦੀ ਗਿਣਤੀ ਹੋਏਗੀ ਉਹਨਾਂ ਲੋਕਾਂ ਦੀ ਜਿਹੜੇ ਜੰਗਲਾਂ 'ਚ ਭਟਕ ਰਹੇ, ਕਰੋੜਾਂ ਦੀ ਗਿਣਤੀ ਹੋਏ। ਹੁਣ ਜੇ ਤੀਰਥਾਂ ਉੱਤੇ ਚਲੇ ਜਾਈਏ, ਕੋਈ ਤੀਰਥ 'ਤੇ ਇਸ਼ਨਾਨ ਕਰਨ ਜਾਵੇ, ਤੀਰਥਾਂ 'ਤੇ ਜਾਣ ਵਾਲਾ ਕੋਈ ਇੱਕ ਜਣਾ ਹੈ? ਜਿਹੜੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਵਾਲੇ, ਵਸੇਬਾ ਕਰਨ ਵਾਲੇ, ਉਹਨਾਂ ਦੀ ਗਿਣਤੀ ਕੋਈ ਨਹੀਂ, ਕਰੋੜਾਂ ਦੀ ਗਿਣਤੀ ਵਿੱਚ ਉਹ ਨੇ। ਸਤਿਗੁਰੂ ਕਹਿੰਦੇ ਲੱਗੇ ਇਹ ਵੀ ਹੋਏ ਵੀ ਸ਼ਾਇਦ ਰੱਬ ਮਿਲ ਜਾਏ, ਰੱਬ ਦਾ ਅਖੀਰ ਲੱਭ ਜਾਏ, ਸ਼ਾਇਦ ਉਹਦੇ ਨਾਲ ਸਾਡੀ ਪ੍ਰੀਤ ਬਣ ਜਾਏ। ਮਾਲਕ ਕਹਿੰਦੇ ਇਹਨਾਂ ਨੇ ਵੀ ਆਪਣਾ ਭਾਈ ਅੱਡੀ ਚੋਟੀ ਦਾ ਜੋਰ

ਫਿਰ ਦੋ ਸ਼ਖਸੀਅਤਾਂ ਅੱਗੇ ਹੋਰ ਜਿਨ੍ਹਾਂ ਦਾ ਜ਼ਿਕਰ ਕੀਤਾ, ਕਹਿੰਦੇ ਕਈ ਕੋਟ ਕਰੋੜਾਂ ਦੀ ਗਿਣਤੀ ਵਿੱਚ ਨੇ ਵੇਦ ਕੇ ਸਰੋਤੇ, ਧਾਰਮਿਕ ਗ੍ਰੰਥਾਂ ਨੂੰ ਸੁਣਨ ਵਾਲੇ। ਸਰੋਤਾ ਕਿਹਨੂੰ ਕਹਿੰਦੇ ਨੇ? ਸੁਣਨ ਵਾਲੇ ਨੂੰ। ਕਰੋੜਾਂ ਦੀ ਗਿਣਤੀ ਵਿੱਚ ਉਹ ਨੇ, ਫਿਰ ਕਈ ਕੋਟ ਕਰੋੜਾਂ ਦੀ ਗਿਣਤੀ ਵਿੱਚ ਤਪੀਸਰ ਹੋਤੇ, ਤਪੀਸਰ ਤਪ ਕਰਨ ਵਾਲੇ, ਜਿਹੜੇ ਕਹਿ ਰਹੇ ਵੀ ਅਸੀਂ ਤਪ ਕਰ ਕਰਕੇ ਰੱਬ ਨੂੰ ਹਾਸਲ ਕਰ ਲੈਣਾ, ਰੱਬ ਤੱਕ ਪਹੁੰਚ ਜਾਣਾ। ਮਾਲਕ ਕਹਿੰਦੇ ਉਹਨਾਂ ਦੀ ਗਿਣਤੀ ਵੀ ਬਹੁਤ ਹੈ, ਕਰੋੜਾਂ ਦੀ ਗਿਣਤੀ ਵਿੱਚ ਬੈਠੇ ਉਹ ਵੀ ਲੋਕ। ਜਦੋਂ ਆਪਾਂ ਧਰਮ ਦੇ ਨਾਲ ਸੰਬੰਧ ਰੱਖਣ ਵਾਲਿਆਂ ਦੀ ਗੱਲ ਕਰਾਂਗੇ, ਮਜ਼ਹਬ ਨਹੀਂ ਧਰਮ, ਅਤੇ ਕਰੋੜਾਂ ਦੀ ਗਿਣਤੀ ਹੋ ਜਾਏਗੀ ਜੀ, ਜਿਸ ਮਰਜ਼ੀ ਰੂਪ 'ਚ ਵੇਖ ਲਓ, ਭਾਵੇਂ ਤਿਆਗੀਆਂ ਦੇ ਰੂਪ 'ਚ ਵੇਖ ਲਓ, ਭਾਵੇਂ ਪੁਜਾਰੀਆਂ ਦੇ ਰੂਪ 'ਚ ਵੇਖ ਲਓ, ਭਾਵੇਂ ਤੀਰਥਾਂ ਉੱਤੇ ਵਸੇਬਾ ਕਰਨ ਵਾਲਿਆਂ ਦੇ ਰੂਪ 'ਚ ਵੇਖ ਲਓ, ਅਤੇ ਫਿਰ ਭਾਵੇਂ ਉਹ ਧਾਰਮਿਕ ਗ੍ਰੰਥਾਂ ਨੂੰ ਸੁਣਨ ਵਾਲਿਆਂ ਦੇ ਰੂਪ ਵਿੱਚ ਵੇਖ ਲਓ। ਹੁਣ ਇਹ ਜਿੰਨੀਆਂ ਵੀ ਸ਼ਖਸੀਅਤਾਂ ਨੇ, ਇਹ ਸਾਰੀਆਂ ਹੀ ਗੁਰੂ ਸਾਹਿਬ ਕਹਿੰਦੇ ਕਰੋੜਾਂ ਦੀ ਗਿਣਤੀ 'ਚ ਨੇ, ਕਰੋੜਾਂ ਦੀ ਗਿਣਤੀ 'ਚ। ਧਾਰਮਿਕ ਗ੍ਰੰਥਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਆਪਾਂ ਦੱਸ ਸਕਦੇ ਹਾਂ ਕਿੰਨੀ ਕੁ ਹੈ ਜੀ? ਹਰ ਬੰਦਾ ਜਿਹੜੇ ਮਜ਼ਹਬ ਨਾਲ ਸੰਬੰਧ ਰੱਖਦਾ, ਉਹ ਸੋਚਦਾ ਹੈ ਜਾਂ ਉਹ ਚਾਹੁੰਦਾ ਵੀ ਮੈਂ ਆਪਣੇ ਧਾਰਮਿਕ, ਆਪਣੇ ਮਜ਼ਹਬ ਨਾਲ ਸੰਬੰਧ ਰੱਖਦਾ ਜਿਹੜਾ ਧਰਮ ਦਾ ਗ੍ਰੰਥ ਹੈ, ਮੈਂ ਉਸ ਗ੍ਰੰਥ ਨੂੰ ਸੁਣਾ, ਉਹਦੀ ਵਿਚਾਰ ਸੁਣਾ, ਉਹਦੇ ਵਿੱਚ ਲਿਖਿਆ ਕੀ ਹੈ ਉਹ ਸੁਣਾ, ਉਹ ਸੁਣਨ ਦਾ ਯਤਨ ਕਰਦਾ। ਗਿਣਤੀ ਕਿੰਨੀ ਹੋ ਗਈ? ਗੁਰੂ ਸਾਹਿਬ ਕਹਿੰਦੇ ਕਰੋੜਾਂ, ਕਰੋੜਾਂ ਦੀ ਗਿਣਤੀ ਹੋ ਗਈ। ਫਿਰ ਕਈ ਐਸੇ ਨੇ ਜਿਹੜੇ ਕਹਿੰਦੇ ਅਸੀਂ ਧਾਰਮਿਕ ਗ੍ਰੰਥ ਸੁਣੇ ਬਹੁਤ ਨੇ, ਹੁਣ ਸੁਣਨ ਤੋਂ ਮਗਰੋਂ ਜੀ ਸਾਡਾ ਚਿੱਤ ਕਰਦਾ ਵੀ ਅਸੀਂ ਵੀ ਹੁਣ ਉਹਨਾਂ ਵਰਗੇ ਬਣ ਜਾਈਏ ਜਿਹੜੇ ਧਾਰਮਿਕ ਗ੍ਰੰਥ ਸਾਨੂੰ ਪੜ੍ਹ ਕੇ ਸੁਣਾਉਣ ਵਾਲੇ ਨੇ, ਅਸੀਂ ਉਹਨਾਂ ਵਰਗੇ ਬਣ ਜਾਈਏ। ਸਾਹਿਬ ਕਹਿੰਦੇ ਉਹਨਾਂ ਵਰਗੇ ਜਦੋਂ ਬਣਨ ਦੀ ਵਾਰੀ ਆਈ, ਉਹ ਵੀ ਕਰੋੜਾਂ ਦੇ ਬਣ ਗਏ। ਕਈ ਕੋਟ ਤਪੀਸਰ, ਕਹਿੰਦੇ ਤਪ ਕਰਿਆ ਕਰੋ ਭਾਈ, ਕਰੋੜਾਂ ਦੀ ਗਿਣਤੀ ਬਣ ਗਈ ਤਪੀਆਂ ਦੀ ਵੀ। ਇਹਨਾਂ ਨੇ ਵੀ ਜ਼ੋਰ ਲਾ ਲਿਆ ਫਿਰ ਆਪਣਾ, ਵੇਦ ਕੇ ਸਰੋਤੇ ਅਤੇ ਤਪੀਸਰ ਹੋਤੇ, ਇਹ ਵੀ ਕਰੋੜਾਂ ਦੀ ਗਿਣਤੀ ਵਿੱਚ ਉਹਦੇ ਬਣਾਏ ਇਸ ਰਚਨਾ ਅੰਦਰ ਮੌਜੂਦ।

ਕਈ ਕੋਟ, ਕਹਿੰਦੇ ਕਈ ਕਰੋੜਾਂ ਨੇ, ਕੌਣ? ਆਤਮ ਧਿਆਨ ਧਾਰੇ ਜਿਹੜੇ ਕਹਿੰਦੇ ਵੀ ਆਤਮ ਦਾ ਧਿਆਨ ਧਰੋ ਭਾਈ, ਇਹਨਾਂ ਦੀ ਗਿਣਤੀ ਵੀ ਕਰੋੜਾਂ ਹੀ ਹੈ। ਫਿਰ ਕਹਿੰਦੇ ਕਈ ਕੋਟ ਕਵ, ਕਵ ਇੱਥੇ ਬੱਬੇ ਨੂੰ ਸਿਹਾਰੀ ਨਾਲ, ਪਹਿਲੋਂ ਕੱਕਾ ਬੱਬਾ ਅਤੇ ਬੱਬੇ ਨੂੰ ਸਿਹਾਰੀ, ਇਹਦਾ ਮਤਲਬ ਬਣੇਗਾ ਕਵੀ। ਕਈ ਕੋਟ ਕਵ, ਕਵੀ ਕਰੋੜਾਂ ਹੀ ਕਵੀ, ਕਾਵ, ਕਾਵ ਤੋਂ ਸ਼ਬਦ ਇੱਥੇ ਕਾਵ ਬਣਿਆ, ਬੱਬੇ ਨੂੰ ਸਿਹਾਰੀ ਨਾਲ, ਕੱਕੇ ਨੂੰ ਕੰਨਾਂ ਲਾ ਕੇ, ਅਤੇ ਇਹਦਾ ਮਤਲਬ ਬਣ ਜਾਂਦਾ ਉਹਨਾਂ ਦੀਆਂ ਕਵਿਤਾਵਾਂ, ਰਚਨਾਵਾਂ ਉਹਨਾਂ ਦੀਆਂ। ਕਈ ਕਰੋੜਾਂ ਕਵੀਆਂ ਨੇ ਆਪਣੀਆਂ ਕਲਮਾਂ ਦੇ ਨਾਲ ਬੜੀਆਂ ਰਚਨਾਵਾਂ ਰਚੀਆਂ, ਬੜੀਆਂ ਕਵਿਤਾਵਾਂ ਰਚੀਆਂ, ਬੜੇ ਕਵਿੱਤ ਰਚੇ ਉਹਨਾਂ। ਕਾਹਦੇ ਲਈ? ਅਕਾਲ ਪੁਰਖ ਦੀ ਉਸਤਤ ਵਾਸਤੇ। ਕਰੋੜਾਂ ਦੀ ਗਿਣਤੀ ਵਿੱਚ ਕਵੀਆਂ ਦੀ ਗਿਣਤੀ ਵੀ ਕਰੋੜਾਂ ਹੈ, ਅਤੇ ਸਤਿਗੁਰੂ ਕਹਿੰਦੇ ਕਰੋੜਾਂ ਹੀ ਦੀ ਗਿਣਤੀ ਉਹਨਾਂ ਦੀ ਹੈ ਜਿਹੜੇ ਆਤਮ ਧਿਆਨ ਧਾਰੇ, ਜਿਹੜੇ ਆਤਮ ਦਾ ਧਿਆਨ ਧਾਰਨ ਨੂੰ ਆਖਦੇ ਨੇ, ਇਹ ਵੀ ਸਾਰੇ ਕਰੋੜਾਂ ਹੀ ਨੇ। ਹੁਣ ਇਹ ਸਾਰੀਆਂ ਪਹਿਲੋਂ ਗੁਰੂ ਸਾਹਿਬ ਨੇ ਸ਼ਖਸੀਅਤਾਂ ਗਣਾਈਆਂ ਜੀ। ਕਈ ਕੋਟ ਹੋਏ ਪੁਜਾਰੀ, ਇੱਕ, ਕਈ ਕੋਟ ਆਚਾਰ ਵਿਵਹਾਰੀ, ਤਿੰਨ, ਆਚਾਰ ਆਚਰਨ ਵਾਲੇ, ਵਿਵਹਾਰੀ ਵਿਵਹਾਰ ਕਰਨ ਵਾਲੇ, ਤਿੰਨ ਜਣੇ ਹੋਏ, ਪਹਿਲੋਂ ਪੁਜਾਰੀ, ਫਿਰ ਆਚਾਰੀ ਅਤੇ ਵਿਵਹਾਰੀ, ਫਿਰ ਤੀਰਥ ਵਾਸੀ, ਚਾਰ। ਉਹ ਤੋਂ ਮਗਰੋਂ ਸਾਹਿਬ ਕਹਿੰਦੇ ਬਨ ਭਰਮੈ ਉਦਾਸੀ, ਪੰਜ ਜਿਹੜੇ ਉਦਾਸੀ ਬਣ ਕੇ ਘੁੰਮਣ ਲੱਗ ਪਏ। ਵੇਦ ਕੇ ਸਰੋਤੇ, ਵੇਦਾਂ ਨੂੰ ਸੁਣਨ ਵਾਲੇ, ਛੇ। ਫਿਰ ਸੱਤਵਾਂ ਤਪੀਸਰ ਹੋਤੇ, ਤਪੀ ਜਿਹੜੇ ਬਣ ਗਏ। ਉਹ ਤੋਂ ਮਗਰੋਂ ਆਤਮ ਧਿਆਨ ਧਾਰੈ, ਅੱਠ। ਫਿਰ ਨਵੇਂ ਨੰਬਰ 'ਤੇ ਜ਼ਿਕਰ ਕੀਤਾ ਕਈ ਕੋਟ ਕਵ, ਕਾਵ ਵਿਚਾਰੈ, ਕਵੀ ਜਨ। ਇਹ ਸਾਰੇ ਹੁਣ ਤੁਸੀਂ ਹਿਸਾਬ ਲਾਓ ਵੀ ਕਈ ਕੋਟ ਜਿਹੜੀਆਂ ਆ ਅੱਠ ਪੰਗਤੀਆਂ ਆਪਾਂ ਪੜ੍ਹੀਆਂ, ਇਹਨਾਂ 'ਚ ਗੁਰੂ ਸਾਹਿਬ ਨੇ ਨੌ ਸ਼ਖਸੀਅਤਾਂ ਦਾ ਜ਼ਿਕਰ ਕੀਤਾ, ਅਤੇ ਨਵਾਂ ਦਾ ਜ਼ਿਕਰ ਕਰਦਿਆਂ ਸਤਿਗੁਰੂ ਨੇ ਨਾਲ ਸ਼ਬਦ ਵਰਤੇ ਕਈ ਕੋਟ। ਇਹ ਸਾਰੇ ਹੀ ਕਰੋੜਾਂ ਦੀ ਗਿਣਤੀ ਵਿੱਚ ਮੌਜੂਦ ਹਨ।

0: ਸੰਪੂਰਨਤਾ ਤੇ ਆ ਕੇ ਫਿਰ ਮਾਲਕ ਜੀ ਨੇ ਵਿਚਾਰ ਕਰਦਿਆਂ ਦੱਸਿਆ ਸਾਨੂੰ, ਕਹਿੰਦੇ ਕਈ ਕੋਟ ਕਈ ਕਰੋੜ ਨੇ, ਕੌਣ ਨਵ ਤਨ ਨਾਮ ਤਿਆਵੈ, ਜਿਹੜੇ ਨਾਮ ਤੇ ਆਉਣ ਵਾਲੇ। ਤੇ ਸੰਪੂਰਨਤਾ ਕਰਦਿਆਂ ਕੀ ਕਿਹਾ, ਨਾਨਕ ਕਰਤੇ ਕਾ ਅੰਤ ਨਾ ਪਾਵੈ। ਹੁਣ ਇਹ ਜਿੰਨੀਆਂ ਸ਼ਖਸੀਅਤਾਂ ਆਪਾਂ 10 ਸ਼ਖਸੀਅਤਾਂ ਪੜ੍ਹ ਆਏ ਹਾਂ ਜੀ, ਉੱਤੇ 9 ਪਹਿਲਾਂ ਆਪਾਂ ਗਿਣੀਆਂ, 10ਵੇਂ ਨੰਬਰ 'ਤੇ ਫਿਰ ਨਵ ਤਨ ਨਾਮ ਤਿਆਵੈ 10। ਹੁਣ ਇਹ ਸਾਰੇ ਕਰੋੜਾਂ ਦੀ ਗਿਣਤੀ 'ਚ ਨੇ। ਸਤਿਗੁਰੂ ਕਹਿੰਦੇ ਸਾਰੇ ਹੀ ਲੱਗ ਪਏ, ਹੁਣ ਸਾਰੇ ਲੱਗ ਗਏ ਨਾ, ਆਪਣੇ ਆਪਣੇ ਆਹਰ 'ਚ ਲੱਗੇ ਹੋਏ ਨੇ ਸਾਰੇ। ਪੁਜਾਰੀ ਪੂਜਾ ਕਰਨ ਲੱਗਿਆ ਹੋਇਆ, ਆਚਾਰੀ ਆਪਣੇ ਕਰਮ ਨੂੰ ਲੱਗਿਆ ਹੋਇਆ, ਵਿਵਹਾਰੀ ਆਪਣੇ ਵਿਵਹਾਰਾਂ 'ਚ ਲੱਗਿਆ ਹੋਇਆ, ਤੀਰਥਵਾਸੀ ਤੀਰਥਾਂ 'ਤੇ ਇਸ਼ਨਾਨ ਕਰਨ ਲੱਗਾ ਹੋਇਆ, ਕਰਾਉਣ ਲੱਗਾ ਹੋਇਆ, ਦਾਨ ਪੁੰਨ ਕਰਵਾਈ ਜਾਂਦਾ। ਉਹ ਤੋਂ ਬਾਅਦ 'ਚ ਜਿਹੜਾ ਜੰਗਲ ਦੇ ਵਿੱਚ ਉਦਾਸੀ ਬਣ ਕੇ ਬੈਠਾ, ਉਹ ਕਦੇ ਬਹਿ ਜਾਂਦਾ, ਕਦੇ ਉੱਠ ਕੇ ਤੁਰ ਪੈਂਦਾ, ਕਦੇ ਕਿਸੇ ਪਾਸੇ ਤੁਰਿਆ ਜਾਂਦਾ, ਕਦੇ ਕਿਸੇ ਪਾਸੇ ਬੈਠਾ, ਜੰਗਲ 'ਚ ਹੀ ਹੈ। ਉਹ ਤੋਂ ਮਗਰੋਂ ਵੇਦ ਕੇ ਸਰੋ 'ਤੇ ਉਹ ਕਹਿੰਦੇ ਵੀ ਇੱਕ ਸੁਣ ਲਿਆ, ਹੁਣ ਦੂਜਾ ਸੁਣਾਂਗੇ, ਜੇ ਦੂਜਾ ਸੁਣ ਲਿਆ ਕਹਿੰਦੇ ਭਾਈ ਤੀਜਾ ਵੀ ਸੁਣਾਂਗੇ। ਉਹ ਇੱਦਾਂ ਲੱਗੇ ਹੋਏ, ਅਗਾਂਹ ਤੋਂ ਅਗਾਂਹ ਸੁਣਨ ਦੀ ਇੱਛਾ ਵੱਧ ਰਹੀ ਹੈ। ਇਸੇ ਤਰ੍ਹਾਂ ਤਪੀਸਰ, ਜਿਹੜੇ ਤਪੀਸਰ ਨੇ ਉਹ ਆਪਣੇ ਆਹਰ ਲੱਗੇ ਹੋਏ, ਤਪ ਕਰਨ ਲੱਗੇ ਹੋਏ ਵੀ ਅਸੀਂ ਵੀ ਸ਼ਾਇਦ ਰੱਬ ਦੇ ਨੇੜੇ ਹੋ ਜਾਈਏ। ਹੁਣ ਇਹ ਸਾਰੇ ਆਪਣਾ ਆਪਣਾ ਯਤਨ ਆਤਮ ਧਿਆਨ ਦਾ ਰਿਹਾ, ਧਿਆਨ ਜੋੜਨ 'ਤੇ ਲੱਗੇ ਹੋਏ। ਕਵ ਕਾਵਿ ਵਿਚਾਰ ਹੈ, ਉਹ ਕਵਿਤਾਵਾਂ ਦਾ ਵਿਚਾਰ ਕਰੀ ਜਾਂਦੇ ਨੇ, ਨਵੀਆਂ ਲਿਖੀ ਜਾਂਦੇ ਨੇ, ਵਿਚਾਰੀ ਜਾਂਦੇ ਨੇ, ਉਚਾਰੀ ਜਾਂਦੇ ਨੇ। ਨਵਤਨ ਨਾਮ ਧਿਆਵੈ, ਇਹ ਆਪਣੇ ਆਹਰ 'ਚ ਲੱਗੇ ਹੋਏ, ਨਾਮ ਧਿਆਉਣ ਵਿੱਚ ਲੱਗੇ ਹੋਏ। ਫਿਰ ਸਤਿਗੁਰੂ ਕਹਿੰਦੇ ਨਾਨਕ ਕਰਤੇ ਕਾ ਅੰਤ ਨਾ ਪਾਵੈ। ਜਿਵੇਂ ਇੱਕ ਪਾਵਨ ਬਚਨ ਆਪਾਂ ਪੜ੍ਹ ਲਈਏ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੂਕੈ ਭੋਗ। ਜੇ ਸਾਰੇ ਮਿਲ ਕੇ ਉਹਨੂੰ ਆਖਣ ਲੱਗ ਜਾਣ, ਗੁਰੂ ਸਾਹਿਬ ਕਹਿੰਦੇ ਵੱਡਾ ਨਾ ਹੋਵੇ, ਉਹ ਵੱਡਾ ਨਹੀਂ ਹੁੰਦਾ। ਅਤੇ ਜੇ ਕਹਿਣ ਭਾਈ ਅਸੀਂ ਰੱਬ ਦੀ ਉਸਤਤ ਗਾਉਣੀ ਨਹੀਂ, ਜਿੰਨੇ ਪਹਿਲੋਂ ਇਕੱਠੇ ਹੋ ਕੇ ਆਖਣ ਵਾਲੇ ਸੀ ਉਹ ਸਾਰੇ ਇਕੱਠੇ ਹੋ ਕੇ ਕਹਿੰਦੇ ਭਾਈ ਆਪਾਂ ਨਹੀਂ ਸ਼ੋਭਾ ਕਰਨੀ, ਸਤਿਗੁਰੂ ਕਹਿੰਦੇ ਨਾ ਕਰੋ ਭਾਈ, ਤੁਹਾਡੇ ਸ਼ੋਭਾ ਕਰਨ ਦੇ ਨਾਲ ਜਾਂ ਤੁਹਾਡੇ ਸ਼ੋਭਾ ਨਾ ਕਰਨ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਣਾ, ਨਾ ਉਹਨੇ ਵੱਡਿਆਂ ਹੋਣਾ ਅਤੇ ਨਾ ਉਹਨੇ ਘੱਟ ਜਾਣਾ। ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਵੱਧਦਾ ਅਤੇ ਨਾ ਘੱਟਦਾ, ਉਹ ਆਪਣੇ ਸਰੂਪ ਵਿੱਚ ਸੰਪੂਰਨ ਹੈ, ਵਿਸ਼ਾਲ ਹੈ, ਔਰ ਉਹਦੀ ਵਿਸ਼ਾਲਤਾ ਨੂੰ ਕਦੇ ਮਾਪਿਆ ਨਹੀਂ ਜਾ ਸਕਦਾ, ਨਾ ਉਹਦੀ ਵਿਸ਼ਾਲਤਾ ਨੂੰ ਬੋਲ ਕੇ ਦੱਸਿਆ ਜਾ ਸਕਦਾ। ਬਸ ਜੀਵ ਓਨੀ ਕੁ ਉਸਤਤ ਗਾਉਂਦਾ ਜਿੰਨੀ ਕੁ ਉਹ ਸਮਰੱਥਾ ਬਖਸ਼ ਕੇ ਇੱਕ ਜੀਵ ਦੇ ਕੋਲੋਂ ਆਪਣੀ ਉਸਤਤ ਕਰਵਾਉਂਦਾ ਹੈ, ਉਸ ਅਕਾਲ ਪੁਰਖ ਦੀ ਬਖਸ਼ੀ ਮਤ ਮੁਤਾਬਕ। ਜਿਵੇਂ ਇੱਕ ਬਚਨ ਆਪਾਂ ਹੋਰ ਪੜ੍ਹਿਆ, ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸਵਾਮੀ, ਮੈਂ ਮੂਰਖ ਕਹਿਣ ਨਾ ਜਾਈ। ਸਾਡੀ ਕੋਈ ਪਾਇਆ ਕੋਈ ਸਮਰੱਥਾ ਨਹੀਂ ਹੈ, ਉਹ ਦਾਤਾ ਆਪ ਹੀ ਹੈ, ਹਰ ਇੱਕ ਜੀਵ ਨੂੰ ਉਹਨੇ ਉਹਦੇ ਆਹਰ ਵਿੱਚ ਲਾਇਆ ਹੋਇਆ। ਉਹਦੇ ਆਹਰ ਵਿੱਚ ਲੱਗੇ ਹੋਏ ਜਿਹੜੇ ਜੀਵ ਨੇ ਉਹ ਆਪਣੇ ਆਪਣੇ ਕਰਮਾਂ ਮੁਤਾਬਕ ਉਹਦੀ ਉਸਤਤ ਗਾਉਣ ਵਾਲੇ, ਕੋਈ ਉਹਦੀ ਉਸਤਤ ਗਾ ਰਿਹਾ ਹੈ, ਕੋਈ ਉਹਦੀ ਉਸਤਤ ਨਾਲ ਜੁੜਿਆ ਹੋਇਆ, ਕੋਈ ਉਹਦੀ ਉਸਤਤ ਸੁਣ ਰਿਹਾ ਹੈ, ਇਸ ਤਰ੍ਹਾਂ ਵੱਖ ਵੱਖ ਰੂਪ ਦੇ ਵਿੱਚ ਕੋਈ ਉਸਤਤ ਗਾ ਰਿਹਾ, ਕੋਈ ਸੁਣ ਰਿਹਾ, ਅਤੇ ਕੋਈ ਐਸਾ ਵੀ ਹੈ ਜਿਹੜਾ ਇਨਕਾਰੀ ਹੋਇਆ ਬੈਠਾ ਵੀ ਮੈਂ ਤਾਂ ਰੱਬ ਦੀ ਉਸਤਤ ਗਾਉਣੀ ਹੀ ਕੋਈ ਨਹੀਂ। ਸੰਸਾਰ ਹੈ, ਸਮਾਜ ਹੈ, ਇਸ ਸਮਾਜ ਦੇ ਅੰਦਰ ਹਰ ਤਰ੍ਹਾਂ ਦੇ ਜੀਵ ਵੱਸਦੇ ਨੇ, ਉਹ ਵੀ ਨੇ ਜਿਹੜੇ ਰੱਬ ਦੀ ਹੋਂਦ ਮੰਨਦੇ ਨੇ, ਉਹ ਵੀ ਨੇ ਜਿਹੜੇ ਰੱਬ ਦੀ ਹੋਂਦ ਤੋਂ ਇਨਕਾਰੀ ਹੋ ਜਾਂਦੇ, ਉਹ ਵੀ ਨੇ ਜਿਹੜੇ ਦਿਨ ਰਾਤ ਉਹਨੂੰ ਚੇਤਾ ਕਰਦੇ ਨੇ, ਉਹ ਵੀ ਨੇ ਜਿਹੜੇ ਦਿਨ ਰਾਤ ਉਹਦੇ ਤੋਂ ਆਕੀ ਹੋ ਕੇ ਉਹਦੇ ਤੋਂ ਮੁਨਕਰ ਹੋ ਕੇ ਬੈਠੇ। ਇਸੇ ਸੰਸਾਰ ਵਿੱਚ ਰਹਿਣ ਵਾਲੇ ਉਹ ਲੋਕ ਵੀ ਨੇ ਜਿਹੜੇ ਲੋੜ ਪੈਣ ਉੱਤੇ ਚੇਤੇ ਕਰਦੇ, ਅਤੇ ਲੋੜ ਨਿਕਲ ਜਾਣ ਉੱਤੇ ਉਹਨਾਂ ਕਦੇ ਰੱਬ ਨੂੰ ਯਾਦ ਵੀ ਨਹੀਂ ਕੀਤਾ, ਕਦੇ ਚੇਤੇ ਵੀ ਨਹੀਂ ਕੀਤਾ। ਇਹ ਸਾਰੇ ਜੀਵ ਉਸ ਕਰਤਾਰ ਦੇ ਕਰਤੇ ਦੇ ਬਣਾਏ ਹੋਏ ਨੇ, ਹਰ ਕੋਈ ਜਿਵੇਂ ਜਿਵੇਂ ਉਹਨੇ ਆਹਰ ਵਿੱਚ ਲਾਇਆ ਹੋਇਆ ਉਵੇਂ ਉਵੇਂ ਜੀਵ ਲੱਗੇ ਹੋਏ ਨੇ, ਪਰ ਉਸ ਅਕਾਲ ਪੁਰਖ ਦਾ ਅੰਤ ਅਖੀਰ ਕਿਸੇ ਨੂੰ ਨਹੀਂ ਮਿਲਿਆ, ਚਾਹੇ ਫਿਰ ਉਹ ਕੋਈ ਹੋਵੇ। ਸਤਿਗੁਰੂ ਕਹਿੰਦੇ ਭਾਵੇਂ ਧਰਮੀ ਹੈ ਅਤੇ ਭਾਵੇਂ ਅਧਰਮੀ, ਭਾਵੇਂ ਉਹ ਧਰਮ ਨੂੰ ਮੰਨ ਕੇ ਰੱਬ ਨੂੰ ਮਾਨਤਾ ਰੱਬ ਦੀ ਉਸਤਤ ਗਾਉਣ ਵਾਲਾ ਹੈ ਅਤੇ ਭਾਵੇਂ ਉਹ ਇਨਕਾਰੀ ਹੋ ਕੇ ਅਤੇ ਰੱਬ ਦੀ ਉਸਤਤ ਦੀ ਥਾਵੇਂ ਉਹ ਰੱਬ ਨੂੰ ਅਪ ਸ਼ਬਦ ਬੋਲਣ ਵਾਲਾ ਕਿਉਂ ਨਾ ਹੋਵੇ, ਉਹ ਅਕਾਲ ਪੁਰਖ ਪਰਮੇਸ਼ਵਰ ਦਾ ਅੰਤ ਅਖੀਰ ਕਿਸੇ ਕੋਲ ਵੀ ਨਹੀਂ ਹੈ। ਕਿਸੇ ਕੋਲ ਉਹਦਾ ਅੰਤ ਨਹੀਂ, ਕੋਈ ਅਖੀਰ ਨਹੀਂ। ਮਨੁੱਖ ਜਿੰਨਾ ਮਰਜ਼ੀ ਯਤਨ ਕਰ ਲਏ, ਬਸ ਬਿਲਕੁਲ ਉਸੇ ਤਰ੍ਹਾਂ ਸੁਣ ਵੱਡਾ ਆਖਿਆ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿੰਨੇ ਉਹਨੂੰ ਗਾਉਣ ਵਾਲੇ ਨੇ ਸਾਰੇ ਉਹਦੇ ਵਿੱਚ ਸਮਾ ਜਾਂਦੇ ਨੇ, ਪਰ ਉਹਦਾ ਅਖੀਰ ਅੱਜ ਤੱਕ ਗੁਰੂ ਸਾਹਿਬ ਕਹਿੰਦੇ ਕਿਸੇ ਨੂੰ ਵੀ ਨਹੀਂ ਮਿਲਿਆ। ਜਿੰਨੇ ਉਹਨੂੰ ਗਾਇਆ ਉਹ ਉਹਦੇ ਵਿੱਚ ਸਮਾ ਗਿਆ, ਪਰ ਉਹ ਅਖੀਰ ਤੱਕ ਪਹੁੰਚ ਨਹੀਂ ਸਕਿਆ। ਇਸ ਤਰ੍ਹਾਂ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਸਾਨੂੰ ਮੱਤ ਦੇ ਕੇ ਨਿਵਾਜਿਆ, ਜੋ ਸੋਝੀ ਦੇ ਕੇ ਸਤਿਗੁਰੂ ਨੇ ਨਿਵਾਜਿਆ। ਗੁਰੂ ਸਾਹਿਬ ਕਿਰਪਾ ਕਰਨ, ਕਿਤੇ ਮਾਲਕ ਪਾਤਸ਼ਾਹ ਵੱਲੋਂ ਬਖਸ਼ਿਆ ਉਪਦੇਸ਼ ਸਾਡੀਆਂ ਜ਼ਿੰਦਗੀਆਂ ਦਾ ਅੰਗ ਬਣ ਜਾਏ, ਅਸੀਂ ਉਸ ਅਕਾਲ ਦੀ ਉਸਤਤ ਗਾਉਂਦਿਆਂ ਉਹਦੇ ਵਿੱਚ ਸਮਾ ਜਾਈਏ, ਔਰ ਉਹਦੇ ਵਿੱਚ ਸਮਾ ਉਹਦੀ ਉਸਤਤ ਗਾਉਂਦਿਆਂ ਸਾਡੇ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਗਲ ਸਮਗਰੀ ਤੁਮ ਰਹਿ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸ ਹੀ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨੋ ਨਿਦਾ ਬਿਤਾਏ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਿਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਜਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰੀਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਨ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੇ ਅਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਹਫ਼ਤਾਵਾਰੀ ਗੁਰਮਤ ਸਮਾਗਮ ਹੋਏ ਹੋਏ ਸਮਾਗਮ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਥਾ ਵਿਚਾਰਾਂ ਸੀ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ
ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰੂ ਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਛੱਡਦੀਆਂ ਕਲਾਵਾਂ ਤੰਦਰੁਸਤੀਆਂ ਬਖਸ਼ਣੀਆਂ, ਕਲਗੀ

ਵਿੱਚ ਬਤੀਤ ਕਰਵਾ ਬਨਾਮ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵ ਨਾ, ਨਾਨਕ ਨਾਮ ਚੜ੍ਹਦੀ ਕਲਮ ਤੇਰੇ ਭਾਣੇ ਸਰਬ

दर्शन पर से गुरु का।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਖਾਸਾ ਮਹੱਲਾ ਪਹਿਲਾ ਸੁਨ ਵੱਡਾ ਕੇ ਸਭ ਕੋਏ ਕੇਵਲ ਵੱਡਾ ਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾ ਸਭ ਸੁਰਤੀ ਮੈਂ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨ ਪਾਈਆ ਕਰਮ ਮਿਲੈ ਨਹੀਂ ਠਾਕਰ ਹਈਆ ਅਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ।

हमारा नमस्कार किसी को हमारी ही सकल प्रजा जिन आप सवारी।

ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ।

ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਗੁਰੂ ਨਾਨਕ

ਇਹ ਮਨੋਰਥ ਧਾਰਨ ਕਰਕੇ ਨਾ ਜੀ ਉਹ ਇਕਾਂਤ ਵਿੱਚ ਬੈਠ ਗਏ। ਇਹ ਮਨੋਰਥ ਧਾਰ ਇੱਛਾ ਧਾਰਨ ਕਰ ਲਈ। ਇੱਕ ਬੇਨਤੀ ਇੱਥੇ ਕਰਦਾ ਚੱਲਾਂ, ਗੁਰੂ ਪਾਤਸ਼ਾਹ ਨਾ ਜਦੋਂ ਦੀਵਾਨ ਸਜਾ ਕੇ ਬੈਠਦੇ ਨੇ, ਦਰਬਾਰ ਸਜਦਾ ਜਦੋਂ ਗੁਰੂ ਸਾਹਿਬ ਦਾ, ਬੇਅੰਤ ਸਿੱਖ ਐਸੇ ਨੇ ਜਿਨ੍ਹਾਂ ਨੂੰ ਗੁਰੂ ਦੇ ਉੱਤੇ ਬੇ ਇੰਤਿਹਾ ਭਰੋਸਾ ਹੈ। ਬੇਅੰਤ ਸਿੱਖ, ਪਰ ਕੁਝ ਕੁ ਸ਼ਖਸੀਅਤਾਂ ਜਿਵੇਂ ਕੋਈ ਪਹਿਲੀ ਵਾਰੀ ਚੱਲ ਕੇ ਗੁਰੂ ਸਾਹਿਬ ਦੇ ਦਰ 'ਤੇ ਆਇਆ, ਜਾਂ ਕਿਸੇ ਨੇ ਗੁਰੂ ਨਾਨਕ ਦੇ ਘਰ ਦੀ, ਗੁਰੂ ਕਲਗੀਧਰ ਸਾਹਿਬ ਦੇ ਘਰ ਦੀ ਵਡਿਆਈ ਕੀਤੀ, ਉਹ ਵਡਿਆਈ ਸੁਣ ਕੇ ਫਿਰ ਚੱਲ ਕੇ ਆਇਆ ਵੀ ਮੈਂ ਜਾ ਕੇ ਦਰਸ਼ਨ ਕਰਾਂ। ਜਦੋਂ ਕੋਈ ਐਸਾ ਸਿੱਖ ਆਉਂਦਾ ਨਾ, ਮਤਲਬ ਐਸਾ ਕੋਈ ਮਨੁੱਖ ਚੱਲ ਕੇ ਗੁਰੂ ਸਾਹਿਬ ਦੇ ਦਰ 'ਤੇ ਆਉਂਦਾ, ਉਹ ਆਪਣੇ ਮਨ ਦੇ ਅੰਦਰ ਕਈ ਤਰ੍ਹਾਂ ਦੀਆਂ ਵਿਚਾਰਾਂ ਲੈ ਕੇ ਆਉਂਦਾ, ਕਈ ਤਰ੍ਹਾਂ ਦੀਆਂ। ਉਹਦੀ ਵਿਚਾਰ ਦੇ ਵਿੱਚ ਸ਼ਰਧਾ ਵੀ ਹੁੰਦੀ ਹੈ, ਜਿਹੜੀਆਂ ਮਨ ਦੇ ਵਿੱਚ ਵਿਚਾਰਾਂ ਨੇ, ਪਰ ਸ਼ਰਧਾ ਦੇ ਨਾਲ ਨਾਲ ਨਾ ਕਈ ਤਰ੍ਹਾਂ ਦੇ ਉਹਦੇ ਮਨ ਦੇ ਵਿੱਚ ਸਵਾਲ ਵੀ ਹੁੰਦੇ। ਫਿਰ ਉਹ ਜਿਹੜੇ ਸਵਾਲ ਨੇ ਨਾ ਆਪਣੇ ਮਨ ਵਿੱਚੋਂ ਲੈ ਕੇ, ਉਹਨਾਂ ਸਵਾਲਾਂ ਦੇ ਉਹ ਜਵਾਬ ਲੱਭਦਾ ਵੀ ਮੈਂ ਗੁਰੂ ਸਾਹਿਬ ਕੋਲ ਆਇਆ ਅਤੇ ਮੈਨੂੰ ਹੁਣ ਜਵਾਬ ਮਿਲੇ ਵੀ ਮੈਂ ਕੀ ਇੱਛਾ ਲੈ ਕੇ ਆਇਆ, ਕਿਉਂ ਆਇਆ। ਕਿਉਂਕਿ ਜਿਹਦੇ ਕੋਲੋਂ ਸੁਣਿਆ ਉਹਦੇ ਕੋਲੋਂ ਇਹੀ ਸੁਣਿਆ ਵੀ ਗੁਰੂ ਸਾਹਿਬ ਅੰਤਰਜਾਮੀ ਨੇ, ਜਿਹਦੇ ਕੋਲੋਂ ਸੁਣਿਆ ਉਹ ਇਹ ਸੁਣਿਆ ਵੀ ਸਤਿਗੁਰੂ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ। ਜਿਵੇਂ ਮੰਨ ਲਓ ਅਸੀਂ ਬਾਣੀ ਸੁਣ ਲਈ, ਜੇ ਕਿਸੇ ਨੇ ਪਹਿਲੀ ਵਾਰੀ ਬਾਣੀ ਸੁਣੀ ਹੋਵੇ ਅਤੇ ਪਹਿਲੀ ਵਾਰੀ ਸ਼ਬਦ ਸੁਣਿਆ ਹੋਵੇ, ਬਿਨ ਬੋਲਿਆਂ ਸਭ ਕੁਛ ਜਾਣਦਾ ਹੈ ਨਾ, ਇੰਨਾ ਸ਼ਬਦ ਉਹਨੇ ਸੁਣ ਲਿਆ, ਸੁਣ ਲਿਆ, ਉਹ ਚੱਲ ਕੇ ਗੁਰੂ ਸਾਹਿਬ ਦੇ ਦਰ 'ਤੇ ਆ ਗਿਆ ਅਤੇ ਇੱਥੇ ਆ ਕੇ ਬਹਿ ਜੇ ਵੀ ਮੈਨੂੰ ਬੋਲਣ ਦੀ ਲੋੜ ਹੀ ਨਹੀਂ, ਉਹ ਤਾਂ ਪਹਿਲਾਂ ਹੀ ਜਾਣਦਾ। ਹੁਣ ਉਹਦੇ ਮਨ ਵਿੱਚ ਇੱਕ ਸਵਾਲ ਬਣ ਗਿਆ ਵੀ ਜੇ ਉਹ ਜਾਣਦਾ ਫਿਰ ਮੈਨੂੰ ਬੋਲਣ ਦੀ ਲੋੜ ਕੀ ਹੈ। ਜਿਹਨੇ ਪਹਿਲਾਂ, ਹਾਲਾਂਕਿ ਜਦੋਂ ਇਸ ਪਾਵਨ ਸ਼ਬਦ ਦੇ ਅਰਥ ਕਰਦੇ ਹਾਂ ਆਪਾਂ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆ ਗਿਆ ਵੀ ਫਿਰ ਮੈਂ ਕਿਸੇ ਹੋਰ ਅੱਗੇ ਅਰਦਾਸ ਕਿਉਂ ਕਰਾਂ, ਮੇਰੀ ਅਰਦਾਸ ਉਹਦੇ ਅੱਗੇ ਹੋਏਗੀ ਜਿਹੜਾ ਬਿਨਾਂ ਬੋਲਿਆਂ ਵੀ ਸਭ ਕੁਛ ਜਾਣਦਾ। ਹੁਣ ਭਾਵਅਰਥ ਤਾਂ ਇਹੀ ਸੀ, ਪਰ ਜਿਹੜਾ ਪਹਿਲੀ ਵਾਰੀ ਆਇਆ ਉਹਨੇ ਇਹ ਮਨ 'ਚ ਵਿਚਾਰ ਲਿਆ ਵੀ ਇਹ ਤਾਂ ਬਿਨਾਂ ਬੋਲਿਆਂ ਸਾਰਾ ਕੁਛ ਹੀ ਜਾਣਦੇ ਨੇ, ਫਿਰ ਇੱਥੇ ਆ ਕੇ ਬੋਲਣ ਦੀ ਕੀ ਲੋੜ ਹੈ, ਆਪੇ ਮੇਰੇ ਮਨ ਦੀ ਬੁੱਝਣਗੇ। ਫਿਰ ਉੱਥੇ ਨਾ ਜੀ ਗੁਰੂ ਕੀ ਕਰਦੇ ਨੇ, ਜਿਵੇਂ ਭਾਈ ਮੰਝ ਕੋਲ ਸ਼ਰਧਾ ਪ੍ਰੇਮ ਹੈ, ਭਾਈ ਮੱਖਣ ਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ, ਹੁਣ ਉਹਨਾਂ ਦੇ ਮਨ ਵਿੱਚ ਸਵਾਲ ਨੇ, ਪਰ ਸਵਾਲਾਂ ਦੇ ਨਾਲ ਨਾਲ ਉਹਨਾਂ ਨੇ ਇੱਕ ਪਰਖ ਵੀ, ਪ੍ਰੀਖਿਆ ਵੀ ਰੱਖੀ ਵੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਰਖਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਪਰਖਣਾ ਤੋਂ ਭਾਵ, ਕਿਉਂਕਿ ਪਹਿਲਾਂ ਬਾਈ ਦਰ ਉਹ ਫਰੋਲ ਚੁੱਕਾ, ਭਾਈ ਮੱਖਣ ਸ਼ਾਹ ਜੀ ਪਹਿਲਾਂ 22 ਦਰਵਾਜ਼ੇ ਵੇਖ ਚੁੱਕੇ ਨੇ, ਉਹਨਾਂ 'ਚੋਂ ਸੱਚਾ ਗੁਰੂ ਤੇ ਇੱਕ ਵੀ ਨਹੀਂ ਮਿਲਿਆ, ਜਿਸ ਕਰਕੇ 22 ਤੋਂ ਬਾਅਦ 'ਚ ਜਦੋਂ 23ਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਅਤੇ ਉੱਥੇ ਆ ਕੇ ਵੀ ਮਨ ਦੇ ਅੰਦਰ ਉਹੀ ਸਵਾਲ ਹੈ ਵੀ ਇਹ ਸੱਚੇ ਨੇ ਕਿ ਝੂਠੇ ਨੇ। ਹੁਣ ਉੱਥੇ ਉਹ ਪਰਖ ਇਸ ਕਰਕੇ ਨਹੀਂ ਕਰਨ ਲੱਗੇ ਵੀ ਮੈਂ ਗੁਰੂ ਸਾਹਿਬ ਤੋਂ ਵੱਡਾ ਹਾਂ ਜਾਂ ਮੈਂ ਗੁਰੂ ਸਾਹਿਬ ਨੂੰ ਨੀਵਾਂ ਵਿਖਾਉਣਾ, ਉਹ ਪਰਖ ਇਸ ਕਰਕੇ ਕਰਨ ਲੱਗੇ ਵੀ ਮੈਨੂੰ ਤਾਂ ਪਤਾ ਲੱਗੇ ਵੀ ਇਹ ਸੱਚ ਹੈ ਕਿ ਇਹ ਵੀ ਉਸੇ ਤਰ੍ਹਾਂ ਝੂਠ ਰੂਪ ਦੇ ਵਿੱਚ ਹੀ ਬੈਠੇ ਹੋਏ ਨੇ। ਇਸ ਕਰਕੇ ਨਾ ਸਮੇਂ ਸਮੇਂ ਉੱਤੇ ਸਿੱਖ ਜਦੋਂ ਮਨਾਂ 'ਚ ਸਵਾਲ ਹੁੰਦਾ ਹੈ, ਫਿਰ ਉਹ ਕਈ ਤਰ੍ਹਾਂ ਦੀਆਂ ਮਨ ਦੇ ਸਵਾਲਾਂ ਲਈ ਯਤਨ ਵੀ ਕਰਦੇ ਨੇ ਅਤੇ ਗੁਰੂ ਸਾਹਿਬ ਦੇ ਅੱਗੇ ਆਪਣੇ ਮਨ ਦੀ ਭਾਵਨਾ ਇੱਛਾ ਨੂੰ ਰੱਖਦੇ। ਹਾਂ, ਮੁੜ ਕੇ ਗੁਰੂ ਸਾਹਿਬ ਜਿਵੇਂ ਭਾਈ ਮਨ ਸੁੱਖ ਦੇ ਕਹਿਣ ਉੱਤੇ ਰਾਜਾ ਸ਼ੇਵਨਾਭ ਗੁਰੂ ਨਾਨਕ ਸਾਹਿਬ ਦੀ ਪਰਖ ਕਰਦਾ। ਹੁਣ ਉੱਥੇ ਪਰਖ ਕਰਨ ਦਾ ਕਾਰਨ ਕੀ ਸੀ? ਕਿਉਂਕਿ ਗੁਰੂ ਨਾਨਕ ਬਣ ਕੇ ਬੜੇ ਗਏ ਉੱਥੇ ਰਾਜੇ ਸ਼ੇਵਨਾਭ ਕੋਲ, ਪਰ ਗੁਰੂ ਨਾਨਕ ਤਾਂ ਇੱਕੋ ਹੀ ਹੈ ਨਾ, ਕਈ ਬਣ ਕੇ ਗਏ ਅਤੇ ਗਏ, ਅਤੇ ਰਾਜਾ ਸ਼ੇਵਨਾਭ ਸਾਰਿਆਂ ਨੂੰ ਥੋੜ੍ਹੀ ਗੁਰੂ ਨਾਨਕ ਮੰਨ ਕੇ ਬੈਠ ਗਿਆ ਵੀ ਤੂੰ ਵੀ ਗੁਰੂ ਨਾਨਕ ਹੈ, ਤੂੰ ਵੀ ਗੁਰੂ ਨਾਨਕ। ਉਹ ਹੈਰਾਨ ਸੀ ਉਹ ਵੀ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਭਾਈ ਮਨ ਸੁੱਖੇ ਕਹਿੰਦੇ ਸੀ ਵੀ ਉਹਨਾਂ ਦੇ ਮਨ ਅੰਦਰ ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ। ਫਿਰ ਉਹਨੇ ਕਸਵੱਟੀ ਰੱਖ ਲਈ ਪਰਖ ਕਰਨ ਲਈ ਵੀ ਮੈਂ ਪਹਿਲਾਂ ਪਰਖ ਕਰਾਂਗਾ ਫਿਰ ਯਕੀਨ ਕਰਾਂਗਾ। ਇਸੇ ਤਰ੍ਹਾਂ ਜੀ ਹੁਣ ਨਾ ਜਦੋਂ ਸਾਹਿਬ ਦੇ ਕੋਲ ਆਏ ਅਤੇ ਮਨ ਦੇ ਅੰਦਰ ਇਹ ਇੱਛਾ ਧਾਰ ਲਈ ਵੀ ਅੰਤਰਜਾਮੀ ਨੇ ਬਿਨਾਂ ਬੋਲਿਆਂ ਸਾਰਾ ਕੁਛ ਜਾਣਦੇ ਨੇ, ਆਪਣੇ ਮਨ ਦੇ ਅੰਦਰ ਹੁਣ ਇੱਛਾ ਕੀ ਧਾਰੀ ਵੀ ਆਪਣਾ ਸਿੱਖ ਭੇਜਣਗੇ, ਭੇਜ ਕੇ ਮੈਨੂੰ ਬੁਲਾਉਣਗੇ, ਮੇਰੇ ਮਨ ਦੀ ਬੁੱਝਣਗੇ, ਫਿਰ ਮੈਂ ਗੁਰੂ ਸਾਹਿਬ ਨੂੰ ਜਾ ਕੇ ਆਪਣੀ ਸਾਰੀ ਬੇਦਨ ਦੱਸੂੰ। ਇਹ ਵਿਚਾਰ ਉਹਨਾਂ ਨੇ ਮਨ 'ਚ ਧਾਰਨ ਕਰ ਲਈ।
ਇਹ ਮਨ ਏਵ ਮਨੋਰਥ ਕਰ ਤਹਿ ਰਹਿਓ, ਉੱਥੇ ਇਹ ਇੱਛਾ ਰੱਖ ਕੇ ਉਹ ਰਹਿ ਗਏ ਅਤੇ ਰੱਖ ਕੇ ਇਹ ਇੱਛਾ ਇਕਾਂਤ ਵਿੱਚ ਬੈਠ ਗਏ ਵੀ ਨਾ ਮੈਂ ਗੁਰੂ ਸਾਹਿਬ ਨੂੰ ਜਾ ਕੇ ਦੱਸਣਾ, ਸਤਿਗੁਰੂ ਮੇਰੇ ਮਨ ਦੀ ਆਪ ਬੁੱਝਣਗੇ, ਆਪ ਬੁੱਝ ਕੇ ਅਤੇ ਮੈਨੂੰ ਆਪਣੇ ਕੋਲ ਬੋਲਾ।

ਹੁਣ ਕਰੈਂ ਪ੍ਰਤੀਖਣ ਇੰਤਜ਼ਾਰ ਕਰਨ ਲੱਗ ਪਏ ਕਿੱਧਰੋਂ ਗੁਰੂ ਵਾਲੇ ਪਾਸੇ ਤੋਂ ਵੀ ਗੁਰੂ ਪਾਤਸ਼ਾਹ ਕਦੋਂ ਕਿਰਪਾ ਕਰਨਗੇ, ਕਦੋਂ ਮੇਰੇ ਉੱਤੇ ਰਹਿਮਤ ਕਰਨਗੇ ਅਤੇ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਾਂ, ਮੈਨੂੰ ਗੁਰੂ ਪਾਤਸ਼ਾਹ ਦੇ ਦੀਦਾਰ ਹੋਣ। ਇਸ ਇੱਛਾ ਨੂੰ ਉਹਨਾਂ ਆਪਣੇ ਮਨ ਵਿੱਚ ਧਾਰਨ ਕੀਤਾ।

ਪੂਰਨ ਗੁਰੂ ਦੀ ਖੋਜ ਕਰਦੇ ਰਹੇ, ਜਦੋਂ ਪੂਰਨ ਗੁਰੂ ਦੀ ਖੋਜ ਕਰਦੇ ਰਹੇ, ਫਿਰੇ ਉਹ ਅਨੇਕ ਥਲ। ਅਕਸਰ ਨਾ ਜੀ ਅਸੀਂ ਇੱਥੇ ਆ ਕੇ ਭਰਮ ਜਾਂਦੇ ਹਾਂ, ਕੋਈ ਵੀ ਸਾਡੀ ਜ਼ਿੰਦਗੀ ਨਾਲ ਸੰਬੰਧ ਰੱਖਣ ਵਾਲੀ ਵਸਤੂ ਹੋਵੇ, ਪਦਾਰਥ ਹੋਵੇ, ਹਾਲਾਤ ਹੋਣ, ਅਸੀਂ ਪਹਿਲਾਂ ਹਰ ਇੱਕ ਚੀਜ਼ ਦੀ ਪਰਖ ਕਰਦੇ ਹਾਂ। ਅਸੀਂ ਨਾ ਨਿੱਕੀ ਜਿਹੀ ਕੋਈ ਵਸਤੂ ਵੀ ਖਰੀਦਣੀ ਹੋਵੇ ਨਾ, ਨਿੱਕੀ ਜਿਹੀ ਵਸਤੂ ਵੀ ਖਰੀਦਣੀ ਹੋਵੇ, ਪਹਿਲਾਂ ਉਹਦੇ ਬਾਰੇ ਸਾਰੀ ਇਨਕੁਆਇਰੀ ਕਰਕੇ ਉਹਦੇ ਰਿਵਿਊ ਵੇਖਦੇ ਹਾਂ ਵੀ ਇਹ ਕੰਮ ਦੀ ਵਸਤੂ ਹੈ ਵੀ ਕਿ ਨਹੀਂ। ਨਿੱਕੀ ਜਿਹੀ ਵਸਤੂ, ਈਵਨ ਦੈਨ ਇੱਥੋਂ ਤੱਕ ਜੇ ਅਸੀਂ ਇੱਕ ਪੈੱਨ ਵੀ ਖਰੀਦਣਾ ਹੋਵੇ ਨਾ, ਇੱਕ ਪੈੱਨ ਵੀ ਖਰੀਦਣਾ ਹੋਵੇ ਅਤੇ ਅਸੀਂ ਉਸ ਪੈੱਨ ਨੂੰ ਪ੍ਰੈਫਰ ਕਰਦੇ ਹਾਂ, ਉਸ ਪੈੱਨ ਨੂੰ ਅਸੀਂ ਪਹਿਲ ਦਿੰਦੇ ਹਾਂ ਜਿਹਦੇ ਬਾਰੇ ਵਿੱਚ ਅਸੀਂ ਲੋਕਾਂ ਤੋਂ ਸੁਣਿਆ ਹੋਵੇ ਵੀ ਇਹ ਬੜਾ ਚੰਗਾ ਹੈ, ਫਿਰ ਅਸੀਂ ਉਹ ਪੈੱਨ ਖਰੀਦਦੇ ਹਾਂ। ਇਹ ਨਹੀਂ ਵੀ ਗਏ ਦੁਕਾਨ 'ਤੇ ਉਹਨੂੰ ਜਾ ਕੇ ਕਹਿੰਦਾ ਪੈੱਨ ਦੇ ਚੱਲੇ ਭਾਵੇਂ ਨਾਚ, ਨਹੀਂ ਪਹਿਲਾਂ ਅਸੀਂ ਜਾ ਕੇ ਉਹਦੇ ਅੱਗੇ ਆਪਣੀ ਇੱਛਾ ਰੱਖੀ ਵੀ ਮੈਨੂੰ ਆਹ ਕੰਪਨੀ ਦਾ ਪੈੱਨ ਚਾਹੀਦਾ ਦੇ। ਨਿੱਕੀ ਜਿਹੀ ਵਸਤੂ ਖਰੀਦਣ ਲੱਗਿਆਂ ਵੀ ਅਸੀਂ ਬਹੁਤ ਜ਼ਿਆਦਾ ਪਹਿਲਾਂ ਪਰਖ ਕਰਦੇ ਹਾਂ। ਘਰ ਦੇ ਵਿੱਚ ਆਪਾਂ ਕੋਈ ਵਸਤੂ ਮੋਬਾਈਲ ਫੋਨ ਲੈਣਾ ਹੋਵੇ, ਸਿੱਧਾ ਜਾ ਕੇ ਲੈ ਉਹਨੇ ਵੀ ਲਿਆ ਭਾਈ ਦੇ ਦੇ, ਪਹਿਲਾਂ ਕਿੰਨੀਆਂ ਪਰਖਾਂ ਆਪਦੇ ਦੋਸਤਾਂ ਮਿੱਤਰਾਂ ਕੋਲੋਂ ਕਿੰਨੀ ਪੁੱਛ ਪੜਤਾਲ ਕਰੀਦੀ ਆ ਵੀ ਮੈਂ ਮੋਬਾਈਲ ਲੈਣਾ, ਮੈਨੂੰ ਦੱਸ ਵੀ ਮੈਂ ਕਿਹੜੀ ਕੰਪਨੀ ਦਾ ਲੈ ਕੇ ਆਵਾਂ, ਵੀ ਇਸ ਟਾਈਮ ਲੇਟੈਸਟ ਵਰਜ਼ਨ ਕਿਹੜਾ ਚੱਲ ਰਿਹਾ, ਮੈਨੂੰ ਦੱਸ ਵੀ ਉਹ ਚੰਗਾ ਚੱਲੇਗਾ ਵੀ ਕਿ ਨਹੀਂ। ਹੁਣ ਹੈ ਕੀ ਉਹ ਘਰ ਦੇ ਵਿੱਚ ਕੋਈ ਵਸਤੂ ਜ਼ਰੂਰੀ, ਇੱਥੋਂ ਤੱਕ ਰਸੋਈ ਦੇ ਵਾਸਤੇ ਵੀ ਕੋਈ ਵਸਤੂ ਖਰੀਦਣੀ ਹੋਵੇ ਨਾ, ਅਸੀਂ ਪਹਿਲਾਂ ਪੁੱਛਦੇ ਹਾਂ ਵੀ ਕਿਹੜੀ ਵਸਤੂ ਲੈ ਕੇ ਆਈਏ। ਇੱਥੇ ਤਾਂ ਗੁਰੂ ਧਾਰਨ ਕਰਨ ਦੀ ਗੱਲ ਹੈ। ਹੁਣ ਜਿਹੜਾ ਜ਼ਿਕਰ ਕਵੀ ਜੀ ਕਰ ਰਹੇ ਨੇ ਉਹ ਗੁਰੂ ਪੂਰੇ ਦੀ ਖੋਜ ਕਰ ਰਹੇ ਹੋ ਵੀ ਮੈਨੂੰ ਪੂਰਾ ਗੁਰੂ ਮਿਲੇ, ਅਤੇ ਅਸੀਂ ਇਸ ਪਾਸੇ ਕਦੇ ਪਰਖ ਨਹੀਂ ਕੀਤੀ ਵੀ ਮੈਂ ਪਹਿਲਾਂ ਪਰਖ ਕਰਕੇ ਵੇਖ ਤੇ ਲਵਾਂ ਜਿਹਦੇ ਮਗਰ ਮੈਂ ਲੱਗਣ ਲੱਗਾ ਉਹ ਪੂਰਾ ਹੈ ਵੀ ਕਿ ਨਹੀਂ, ਜਿਹਦਾ ਪੱਲਾ ਮੈਂ ਫੜਨ ਲੱਗਿਆ ਉਹ ਮੈਨੂੰ ਪਾਰ ਲੰਘਾਏਗਾ ਵੀ ਕਿ ਨਹੀਂ, ਅੱਧ ਵਿਚਾਲੇ ਡੋਬੇਗਾ। ਚਾਹੀਦਾ ਤਾਂ ਇਹ ਹੀ ਸੀ ਨਾ, ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਨਿੱਕੀ ਤੋਂ ਨਿੱਕੀ ਵਸਤੂ ਨੂੰ ਖਰੀਦਣ ਲੱਗਿਆਂ ਵੀ ਪਹਿਲਾਂ ਕਈ ਦਿਨ ਅਤੇ ਪਹਿਲਾਂ ਅਸੀਂ ਬਾਜ਼ਾਰ ਫਿਰਦੇ ਹਾਂ ਵੀ ਬਾਜ਼ਾਰ ਵਿੱਚ ਕੀ ਚੱਲਦਾ, ਫਿਰ ਅਸੀਂ ਉਹਨਾਂ ਵਸਤੂਆਂ ਬਾਰੇ ਪੁੱਛਦੇ ਹਾਂ ਲੋਕਾਂ ਕੋਲੋਂ ਵੀ ਤੁਸੀਂ ਕੀ ਕਹਿੰਦੇ ਹੋ, ਫਿਰ ਉਦੋਂ ਮਗਰੋਂ ਅਸੀਂ ਆਪ ਪਰਖ ਕਰਦੇ ਹਾਂ ਫਿਰ ਖਰੀਦ ਕੇ ਲੈ ਕੇ ਆਈ ਦੀ ਹੈ। ਅਤੇ ਜਦੋਂ ਅਸੀਂ ਗੁਰੂ ਧਾਰਨ ਕਰਨਾ ਹੋਵੇ ਫਿਰ ਅਸੀਂ ਪਿੱਛ ਲੱਗ ਕਿਉਂ ਬਣ ਜਾਂਦੇ ਹਾਂ ਵੀ ਜਿੱਧਰ ਨੂੰ ਕਿਸੇ ਨੇ ਤੋਰਤਾ ਤੁਰ ਪਓ ਭਾਈ, ਨਹੀਂ ਉਦੋਂ ਕਿਉਂ ਨਹੀਂ ਪਰਖ ਕਰਨੀ ਜੀ, ਚਾਹੀਦਾ ਤਾਂ ਉਦੋਂ ਜਦਕਿ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਕਰਮ ਹੈ ਇਹ, ਮੈਂ ਆਪਣੀ ਜ਼ਿੰਦਗੀ ਦਾ ਆਸਰਾ ਲੱਭਣ ਚੱਲਿਆਂ, ਮੈਂ ਆਪਣੀ ਜ਼ਿੰਦਗੀ ਦਾ ਸਹਾਰਾ ਲੱਭਣ ਚੱਲਿਆਂ, ਮੈਂ ਆਪਣੀ ਜ਼ਿੰਦਗੀ ਵਾਸਤੇ ਉਹ ਮਾਰਗ ਦਰਸ਼ਕ ਲੱਭਣ ਚੱਲਿਆਂ ਜਿਹਨੇ ਸਾਰੀ ਜ਼ਿੰਦਗੀ ਮੈਨੂੰ ਉਪਦੇਸ਼ ਦੇਣਾ, ਜਿਹਨੇ ਸਾਰੀ ਜ਼ਿੰਦਗੀ ਮੇਰੀ ਨੂੰ ਚੰਗੇ ਰਾਹ 'ਤੇ ਤੋਰਨਾ, ਜੇ ਚੰਗੇ 'ਤੇ ਨਹੀਂ ਤਾਂ ਫਿਰ ਮੰਦੇ 'ਤੇ ਤੋਰੇਗਾ, ਚੱਲਿਆ ਤਾਂ ਮੈਂ ਗੁਰੂ ਲੱਭਣ ਹੀ ਆ ਨਾ, ਜੇ ਮੈਨੂੰ ਚੰਗਾ ਮਿਲ ਗਿਆ ਸੰਪੂਰਨ ਮਿਲ ਗਿਆ ਫਿਰ ਤਾਂ ਮੇਰੀ ਜ਼ਿੰਦਗੀ ਚੰਗੇ ਰਾਹ 'ਤੇ ਹੋਏਗੀ, ਅਤੇ ਜੇ ਪੂਰਾ ਨਾ ਮਿਲਿਆ ਉਹ ਆਪ ਵੀ ਅਧੂਰਾ ਹੋਇਆ, ਫਿਰ ਆਪ ਡੁੱਬੇ ਚੋਂ ਬੇਦ ਮੈਂ ਚੇਲੇ ਦੀਏ ਬਹਾਏ, ਫਿਰ ਆਪ ਵੀ ਡੁੱਬਿਆ ਅਤੇ ਨਾਲ ਚੇਲੇ ਵੀ ਡੁੱਬੇਗਾ, ਸੁਭਾਵਿਕ ਜਿਹੀ ਗੱਲ ਹੈ। ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਵੀ

ਹੈ ਤੇ ਤੁਰ ਪਏ ਲੋਕ। ਹੁਣ ਕੀ ਬਣਿਆ? ਕਹਿੰਦੇ ਬਣ ਇਹ ਗਿਆ ਵੀ ਉਹਨੇ ਨਾ ਆਪਣੇ ਨਾਲ ਬੜੇ ਚੇਲੇ ਚਮਟੇ ਬੜੇ ਜੋੜ ਲਏ, ਬੜੇ ਮਗਰ ਲੋਕ ਲੱਗ ਗਏ। ਆਪ ਤੇ ਹੁਣ ਉਲਝਿਆ ਹੋਇਆ ਸੀ ਕਿਉਂਕਿ ਧਾਰਮਿਕ ਗ੍ਰੰਥ ਦੀ ਵਿਚਾਰ

0: ਕਈ ਪੜ੍ਹੀਏ ਅਤੇ ਉਹ ਕਹਿੰਦੇ ਨਾ, ਕਹਿੰਦੇ ਭਾਈ ਤੂੰ ਕਿਹੜੇ ਪਾਸੇ ਲੱਗਾ ਹੋਇਆ? ਪੰਡਿਆ ਕਵਨ ਕੋ ਮਤ ਤੁਮ ਲਾਗੇ, ਬੂਟੋ ਗੇ ਪਰਿਵਾਰ ਸ਼ਕਲ ਸਿਓ, ਰਾਮ ਨਾ ਜਪੋ ਅਪਾਗੇ। ਉਹ ਮਾੜੇ ਭਾਗਾਂ ਵਾਲਿਆ ਤੂੰ ਕਿਹੜੇ ਪਾਸੇ ਲੱਗਾ? ਰੱਬ ਦੀ ਤਾਂ ਤੂੰ ਬੰਦਗੀ ਕੋਈ ਨਹੀਂ ਕੀਤੀ, ਅਤੇ ਰੱਬ ਦੀ ਬੰਦਗੀ ਤੋਂ ਬਿਨਾਂ ਕਿਹੜੇ ਪਾਸੇ ਲੱਗਾ ਹੋਇਆ? ਜਿਹੜੇ ਮਗਰ ਜਿੱਥੇ ਜਿਹੜੇ ਕਰਮਾਂ ਵਿੱਚ ਤੂੰ ਉਲਝਿਆ ਪਿਆ ਪੰਡਿਆ, ਕਵਨ ਕੋ ਮਤ ਤੁਮ ਲਾਗੇ, ਭੈੜੀ ਮਤੇ ਲੱਗਾ ਹੋਇਆ ਨਾ। ਬੂਟੋਗੇ, ਬੂਟੋ ਦਾ ਮਤਲਬ ਡੁੱਬੋਗੇ, ਪਰਿਵਾਰ ਸ਼ਕਲ ਸਿਓ, ਸਾਰੇ ਟੱਬਰ ਸਮੇਤ ਹੀ, ਰਾਮ ਨਾ ਜਪੋ ਅਭਾਗੇ, ਕਿਉਂਕਿ ਤੂੰ ਰੱਬ ਨੂੰ ਜਪਿਆ ਕੋਈ, ਸੱਚ ਤੇਰੇ ਕੋਲ ਹੈ ਕੋਈ ਨਹੀਂ ਸੀ, ਅਤੇ ਤੂੰ ਸੱਚ ਦਾ ਪੱਲਾ ਫੜਿਆ ਕੋਈ ਨਹੀਂ, ਝੂਠ ਦੇ ਸਹਾਰੇ ਕਿੰਨਾ ਕਚਰ ਚੱਲਦਾ। ਇਸ ਲਈ ਆਪਣੀਆਂ ਜ਼ਿੰਦਗੀਆਂ ਵਿੱਚ ਹਮੇਸ਼ਾ ਇਹ ਗੱਲ, ਗੁਰੂ ਕਦੇ ਦੂਜੀ ਵਾਰੀ ਧਾਰਨ ਨਹੀਂ ਜੇ ਹੁੰਦਾ, ਗੁਰੂ ਕਦੇ ਦੂਜੀ ਵਾਰੀ ਧਾਰਨ ਨਹੀਂ ਹੁੰਦਾ। ਇਹ ਨਹੀਂ ਵੀ ਅੱਜ ਮੈਂ ਇਹਨੂੰ ਗੁਰੂ ਮੰਨ ਲਿਆ ਅਤੇ ਕੱਲ੍ਹ ਨੂੰ ਮੈਂ ਦੂਜੀ ਥਾਵੇਂ ਤੁਰਿਆ ਜਾਵਾਂ, ਜੀ ਮੈਂ ਤਾਂ ਤੁਹਾਨੂੰ ਗੁਰੂ ਮਨਾਉਣ ਆਇਆ, ਮੈਂ ਤਾਂ ਗੁਰੂ ਮੰਨਦਾ ਤੁਹਾਨੂੰ, ਤੁਹਾਡੇ ਅੱਗੇ ਮੈਂ ਆਪਣਾ ਆਪਾ ਸਮਰ। ਜਿਹਨੂੰ ਸਾਰੀ ਜ਼ਿੰਦਗੀ ਸੌਂਪਣੀ ਹੈ ਨਾ, ਇੱਕ ਬੜਾ ਪਿਆਰਾ ਜ਼ਿਕਰ ਵਿਦਵਾਨ ਕਰਦੇ ਨੇ, ਆਪ ਜੀ ਅੱਗੇ ਬੇਨਤੀ ਕਰਦੇ ਹਾਂ, ਪਹਿਲਾਂ ਵੀ ਜ਼ਿਕਰ ਕਰੀਦਾ, ਵੀ ਸ਼ਰਧਾ ਜਿਹੜੀ ਨਾ, ਜਦੋਂ ਗੁਰੂ ਕੋਲ ਜਾਣਾ ਅਤੇ ਸ਼ਰਧਾ ਲੈ ਕੇ ਜਾਣਾ, ਸ਼ਰਧਾ ਲੈ ਕੇ ਜਾਣਾ। ਅਤੇ ਫਿਰ ਅਸੀਂ ਇਹ ਕਹਿੰਦੇ ਹਾਂ ਜੀ ਸ਼ਰਧਾ ਅੰਨੀ ਹੁੰਦੀ ਹੈ, ਸ਼ਰਧਾਲੂ ਤਾਂ ਅੰਨਾ ਹੋ ਜਾਂਦਾ, ਸ਼ਰਧਾ ਹੁੰਦੀ ਹੋਈ ਅੰਨੀ, ਸ਼ਰਧਾਲੂ ਅੰਨਾ ਹੀ ਹੁੰਦਾ, ਸ਼ਰਧਾ ਕਦੇ ਵੇਖਦੀ ਨਹੀਂ, ਕਦੇ ਵੀ ਨਹੀਂ। ਜਿੱਥੇ ਸ਼ਰਧਾ ਅੰਨੀ ਨਹੀਂ, ਉੱਥੇ ਸ਼ਰਧਾ ਹੈ ਹੀ ਨਹੀਂ, ਸ਼ਰਧਾ ਹਮੇਸ਼ਾ ਅੰਨੀ ਹੁੰਦੀ ਹੈ। ਖਿਆਲ ਕੀ ਰੱਖਣਾ, ਜਿਸ ਉੱਤੇ ਸ਼ਰਧਾ ਰੱਖੀ ਹੈ ਉਹ ਅੰਨਾ ਨਾ ਹੋਵੇ। ਮੇਰੀ ਸ਼ਰਧਾ ਅੰਨੀ ਹੈ, ਮੈਨੂੰ ਮਨਜ਼ੂਰ ਹੈ, ਪਰ ਮੈਂ ਜਿਹਦੇ ਉੱਤੇ ਸ਼ਰਧਾ ਰੱਖੀ ਹੈ ਉਹ ਸੁਜਕ ਹੈ, ਉਹ ਅੰਨਾ ਨਹੀਂ ਹੈ। ਕਿਉਂਕਿ ਜਿਹਦੇ ਉੱਤੇ ਮੈਂ ਸ਼ਰਧਾ ਰੱਖ ਕੇ ਤੁਰਨ ਲੱਗਿਆ ਨਾ, ਪਰ ਜਿਵੇਂ ਆਪਾਂ ਇੱਕ ਬਚਨ ਬਾਣੀ ਦਾ ਪੜ੍ਹ ਲਈਏ, ਸੌਖਾ ਸਮਝ ਲੱਗੇਗਾ। ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਹੁਣ ਜਿਹਦੇ ਪੱਲੇ ਨਾਲ ਮੈਂ ਲੱਗਣਾ, ਜਿਹਦਾ ਪੱਲਾ ਮੈਂ ਫੜਨਾ, ਉਹਦੇ ਮਗਰ ਤੁਰਾਂਗਾ, ਸੁਭਾਵਿਕ ਜਿਹੀ ਗੱਲ ਹੈ। ਪੱਲਾ ਜਦੋਂ ਫੜਾਂ, ਜਿਹਦਾ ਪੱਲਾ ਫੜਾਂਗੇ ਉਹਦੇ ਮਗਰ ਤੁਰਾਂਗੇ। ਇਹ ਤਾਂ ਹੈ ਨਹੀਂ ਵੀ ਪੱਲਾ ਅਸੀਂ ਫੜਿਆ ਹੋਵੇ ਅਤੇ ਆਪ ਅੱਗੇ ਅੱਗੇ ਤੁਰੇ ਜਾਈਏ, ਨਹੀਂ, ਜਿਹਦਾ ਪੱਲਾ ਫੜਿਆ ਉਹਦੇ ਮਗਰ ਹੀ ਤੁਰਾਂਗੇ ਨਾ। ਅਤੇ ਜਿਸ ਦਾ ਮੈਂ ਪੱਲਾ ਫੜਨ ਲੱਗਿਆ, ਫਿਰ ਇੱਕ ਬਾਣੀ ਦਾ ਬਚਨ ਹੋਰ ਚੇਤਾ ਕਰੋ ਬਾਬਾ ਜੀ। ਬਾਣੀ 'ਚ ਕਹਿੰਦੇ ਅੰਧਾ ਕਹਿ ਰਾਹ ਦੱਸਿਆ, ਅੰਧਾ ਹੋਏ ਸੋ ਜਾਏ। ਕਹਿੰਦੇ ਜੇ ਕੋਈ ਅੰਨਾ ਹੋਵੇ ਨਾ ਅਤੇ ਉਹ ਰਾਹ ਦੱਸਣ ਲੱਗ ਜੇ, ਵੀ ਮੈਂ ਦੱਸਦਾ ਤੁਹਾਨੂੰ ਕਿਹੜੇ ਰਾਹ 'ਤੇ ਤੁਰਨਾ। ਕਹਿੰਦੇ ਹੁਣ ਉਹ ਅੰਨਾ ਰਾਹ ਦੱਸੀ ਜਾਂਦਾ, ਉਸ ਅੰਨੇ ਦੇ ਰਾਹ ਦੱਸਣ 'ਤੇ ਨਾ ਤੁਰੇਗਾ ਉਹੀ ਜਿਹੜਾ ਆਪ ਵੀ ਅੰਨਾ ਹੋਏਗਾ। ਇਹ ਨਹੀਂ ਅੰਨਾ ਰਾਹ ਦੱਸੇ ਅਤੇ ਅੱਖਾਂ ਵਾਲਾ ਉਹਦੇ ਦੱਸੇ ਰਾਹ 'ਤੇ ਤੁਰ ਪਏ, ਨਹੀਂ ਤੁਰੇਗਾ। ਜਿਹਨੂੰ ਦਿਸਦਾ ਉਹਨੇ ਤਾਂ ਪਹਿਲਾਂ ਕਹਿਣਾ ਇਹ ਆਪ ਅੰਨਾ, ਇਹਨੇ ਮੈਨੂੰ ਕੀ ਰਾਹ ਦੱਸਣਾ। ਅਤੇ ਜੇ ਕੋਈ ਅੰਨੇ ਦੇ ਦੱਸੇ ਰਾਹ ਉੱਤੇ ਯਕੀਨ ਕਰਕੇ ਤੁਰ ਪਵੇ, ਫਿਰ ਇਹ ਮੰਨ ਲਓ ਵੀ ਜਿਹੜਾ ਯਕੀਨ ਕਰਕੇ ਤੁਰਿਆ ਉਹ ਆਪ ਵੀ ਅੰਨਾ ਹੀ ਹੈ, ਉਹਨੂੰ ਵੀ ਕੋਈ ਨਹੀਂ ਦਿਸਦਾ। ਇਸ ਲਈ ਮੈਂ ਜਿਹਦਾ ਪੱਲਾ ਫੜਿਆ ਉਹਦੇ ਮਗਰ ਤੁਰਾਂਗਾ। ਗੁਰੂ ਬਾਬਾ ਜੀ ਕਹਿੰਦੇ ਮਾਲਕ ਜੀਓ ਅਸੀਂ ਹਾਂ ਅੰਨੇ, ਪਰ ਤੇਰੇ ਉੱਤੇ ਸਾਡਾ ਭਰੋਸਾ ਹੈ, ਤੇਰੇ ਉੱਤੇ ਸਾਡਾ ਵਿਸ਼ਵਾਸ ਹੈ, ਕਿਉਂਕਿ ਤੂੰ ਸੁਜਕ ਹੈ, ਤੂੰ ਚੰਗਾ ਮਾਰਗ ਦਰਸ਼ਕ ਹੈ, ਤੂੰ ਸਾਡਾ ਮਾਰਗ ਦਰਸ਼ਨ ਕਰੇਗਾ, ਸਾਨੂੰ ਤੇਰੇ 'ਤੇ ਵਿਸ਼ਵਾਸ ਭਰੋਸਾ ਹੈ। ਮਾਲਕਾ ਮੈਂ ਪੱਲਾ ਤੇਰਾ ਫੜਿਆ, ਹੁਣ ਤੂੰ ਆਪ ਜਿਸ ਪਾਸੇ ਲੈ ਕੇ ਜਾਏਗਾ ਮੈਂ ਤੇਰੇ ਮਗਰ ਤੁਰਿਆ ਜਾਊਂ, ਸ਼ਰਧਾ ਤਾਂ ਆਹ ਕਹਿੰਦੀ ਹੈ। ਇਸ ਲਈ ਜਦੋਂ ਗੁਰੂ ਆਪਣੀ ਜ਼ਿੰਦਗੀ 'ਚ, ਮੈਂ ਆਪਣਾ ਜੀਵਨ ਸਮਰਪਿਤ ਕਰਨਾ ਜੀ, ਅਤੇ ਇਸੇ ਲਈ ਉਹ ਹੁਣ ਖੋਜ ਕੀ ਕਰ ਰਹੇ, ਜਿਵੇਂ ਬਰਸ ਏਕ ਹੋਂ ਫਿਰਿਓ, ਕਿਨੈ ਨਾ ਪਰਚੋ ਲਾਇਓ, ਕਹਿਤਿਓ ਕਹਿਤ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਗੁਰੂ ਕਲਗੀਧਰ ਸਾਹਿਬ ਨੂੰ ਪੜ੍ਹ ਲਓ, ਸਰਾਵਕ ਸੁੱਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁੱਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀਅਤ ਪ੍ਰਾਣ ਪਤੀ ਕੇ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਸਾਰੇ ਦਰਵਾਜ਼ੇ ਫਰੋਲੇ ਨਾ,
1: ਫਿਰ

ਕੀ ਪਤਾ ਲੱਗਾ ਵੀ ਰੱਬ ਤੋਂ ਬਿਨਾਂ ਸਾਰੇ ਇਹ ਰਤੀ ਮਾਤਰ ਵੀ ਕੁਛ ਆਪਣੀ ਪਾਇਆ ਰੱਖਣ ਵਾਲੇ ਹੈ ਹੀ ਨਹੀਂ, ਇਹਨਾਂ ਦੀ ਕੋਈ ਪਾਇਆ ਨਹੀਂ ਹੈ। ਇਹ ਸਭ ਜਿਹੜੇ ਨਾ ਉਹ ਆਪਣੀਆਂ ਆਪਣੀਆਂ ਰੋਟੀਆਂ ਸੇਕਣ ਲੱਗੇ ਹੋਏ, ਸਿਰਫ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਰਹਿਮਤ ਤੋਂ ਬਿਨਾਂ ਸਾਰੇ ਆਪਣੇ ਆਪਣੇ ਦਰਵਾਜ਼ੇ ਖੋਲ੍ਹ ਕੇ ਬੈਠੇ ਹੋਏ ਨੇ, ਆਪਣਾ ਆਪਣਾ ਆਪਣੀ ਆਪਣੀ ਦੁਕਾਨ ਖੋਲ੍ਹ ਕੇ ਬੈਠਾ, ਹਰ ਕੋਈ ਆਪਣੀ ਆਪਣੀ ਦੁਕਾਨ ਚਲਾ ਰਿਹਾ। ਇਸ ਲਈ ਹੁਣ ਉਹਨਾਂ ਨੇ ਮਨ 'ਚ ਕੀ ਵਿਚਾਰ ਧਾਰਨ ਕੀਤੀ ਵੀ ਮੈਂ ਗੁਰੂ ਉਹ ਲੱਭਣਾ ਜਿਹੜਾ ਮੇਰੀ ਜ਼ਿੰਦਗੀ ਨੂੰ ਸੰਭਾਲੇ, ਮੈਨੂੰ ਦੱਸਣ ਦੀ ਲੋੜ ਨਾ ਪਵੇ। ਜਿਵੇਂ ਭਾਈ ਮੱਖਣ ਸ਼ਾਹ ਹੁਣ ਦੋ ਮੋਹਰਾਂ ਲੈ ਕੇ ਰੱਖ ਦਿੰਦੇ, ਉਹ ਕਹਿੰਦੇ ਬੜਾ ਭਾਈ ਦੋ ਸੋਨੇ ਦੀਆਂ ਮੋਹਰਾਂ ਲਿਆਓ ਸਰੋਪਾ ਦਿਓ ਇਹਨਾਂ ਨੂੰ, ਅਤੇ ਉੱਥੋਂ ਹੀ ਭਾਈ ਮੱਖਣ ਸ਼ਾਹ ਸਮਝ ਜਾਂਦੇ ਵੀ ਇਹ ਝੂਠਾ ਹੈ। ਜਦੋਂ ਉਹਨਾਂ ਮਨ 'ਚ ਧਾਰ ਲਿਆ ਵੀ ਜਿਹੜਾ ਸੱਚਾ ਹੋਏਗਾ ਉਹ ਆਪ ਆਖੇਗਾ ਵੀ ਲਿਆਓ 500 ਭਾਈ ਜਿਹੜੀਆਂ ਤੁਸੀਂ ਸਾਡੇ ਲਈ ਲੈ ਕੇ ਆਏ ਹੋ 500 ਮੋਹਰਾਂ ਰੱਖੋ। ਉਹ ਦੋ ਰੱਖਦਾ, ਉਹ ਦੋ ਮੋਹਰਾਂ ਵੇਖ ਕੇ ਖੁਸ਼ ਹੋ ਜਾਂਦੇ, ਫਿਰ ਦੋ ਰੱਖੀਆਂ ਫਿਰ ਖੁਸ਼ ਹੋ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਦੋ ਰੱਖੀਆਂ, ਮਾਲਕ ਕਹਿੰਦੇ ਇਹ ਨਹੀਂ ਭਾਈ, ਜਿਹੜੀਆਂ 500 ਨੇ ਉਹ ਰੱਖ, 500 ਰੱਖ। ਗੁਰੂ ਧਾਰਨ ਕਰਨਾ, ਸਾਰੇ ਸਮਾਜ ਨੂੰ ਦੱਸਣਾ ਵੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨੇ, ਫਿਰ ਉਹਨੇ 500 ਰੱਖੀਆਂ ਨਾਲੇ ਛੱਤ 'ਤੇ ਚੜ੍ਹ ਕੇ ਫਿਰ ਰੌਲਾ ਪਾਇਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ। ਗੁਰੂ ਧਾਰਨ ਕਰਨਾ, ਅਤੇ ਫਿਰ ਅਸੀਂ ਇਸ ਪਾਸਿਓਂ ਕਿਉਂ ਢਿੱਲ ਵਰਤ ਜਾਂਦੇ ਜੀ ਐਵੇਂ? ਜੇ ਹੁਣ ਧੰਨ ਗੁਰੂ ਅਮਰ, ਇੱਕ ਪਹਿਲਾਂ ਵੀ ਸ਼ਾਇਦ ਕੁਝ ਦਿਨ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਗੁਰੂ ਅਮਰਦਾਸ ਸਾਹਿਬ ਨੂੰ ਨਾ, ਉਹ ਇੱਕ ਜਿਹੜਾ ਜੋਗੀ ਮਿਲਿਆ ਉਹ ਝੰਜੋੜ ਗਿਆ, ਉਹਨੇ ਇਹ ਕਿਹਾ ਸੀ ਨਾ ਵੀ ਤੂੰ ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਗੁਰੂ ਤਾਂ ਮੇਰਾ ਕੋਈ ਵੀ ਨਹੀਂ। ਉਹ ਕਹਿੰਦਾ ਵੀ ਤੁਸੀਂ ਇੰਨੀ ਉਮਰ ਤੁਹਾਡੀ ਹੋ ਗਈ ਵੀ 60-62 ਸਾਲਾਂ ਦੀ ਤੁਹਾਡੀ ਉਮਰ, ਤੁਸੀਂ ਅਜੇ ਤੱਕ ਗੁਰੂ ਹੀ ਧਾਰਨ ਨਹੀਂ ਕੀਤਾ, ਵੀ ਤੁਸੀਂ ਆਪਣਾ ਜੀਵਨ ਤਾਂ ਭ੍ਰਸ਼ਟ ਕੀਤਾ ਹੀ ਆ, ਮੇਰੀ ਜ਼ਿੰਦਗੀ ਵੀ ਭ੍ਰਸ਼ਟ ਕਰਤੀ। ਹੁਣ ਜੇ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਧਾਰਨ ਕਰਨਾ, ਉਹਨਾਂ ਨੇ ਕਹਿ ਤਾ ਵੀ ਗੁਰੂ ਤੇਰੇ ਕੋਲ ਹੈ ਨਹੀਂ, ਤੇਰਾ ਜੀਵਨ ਭ੍ਰਸ਼ਟ ਹੈ, ਗੁਰੂ ਅਮਰਦਾਸ ਸਾਹਿਬ ਉੱਥੇ ਹੱਥ ਜੋੜ ਕੇ ਕਹਿ ਸਕਦੇ ਸੀ ਜੀ ਮੈਂ ਤੁਹਾਨੂੰ ਗੁਰੂ ਮੰਨਦਾ, ਕਹਿ ਸਕਦੇ ਸੀ ਨਾ, ਪਰ ਨਹੀਂ, ਮਾਲਕ ਨੂੰ ਹੁਣ ਗੁਰੂ ਅਮਰਦਾਸ ਸਾਹਿਬ ਨੇ ਉੱਥੇ ਮਨ ਨੂੰ ਧੀਰਜ ਦਿੱਤਾ, ਧਰਵਾਸ ਦਿੱਤਾ ਵੀ ਮੈਂ ਗੁਰੂ ਧਾਰਨ ਕਰਨਾ, ਪਰ ਉਹਨੂੰ ਗੁਰੂ ਧਾਰਨ ਕਰਨਾ ਜਿਹੜਾ ਮੇਰੀ ਇਸ ਜ਼ਿੰਦਗੀ ਨੂੰ, ਜਿਹੜੀ ਜ਼ਿੰਦਗੀ ਇਹ ਕਹਿ ਰਿਹਾ ਨਾ ਭ੍ਰਸ਼ਟ ਹੈ, ਜਿਹੜਾ ਇਸ ਭ੍ਰਸ਼ਟ ਹੋਈ ਜ਼ਿੰਦਗੀ ਨੂੰ ਸਵਾਰ ਸਕੇ, ਮੈਂ ਉਹਨੂੰ ਗੁਰੂ ਅਪਣਾਉਣਾ, ਉਹਨੂੰ ਗੁਰੂ ਧਾਰਨ ਕਰਨਾ। ਫਿਰ ਕਿੰਨਾ ਸਮਾਂ ਲੱਗਾ, ਫਿਰ ਕਿਤੇ ਜਾ ਕੇ ਨਾ ਬੀਬੀ ਅਮਰੋ ਜੀ ਦਾ ਕੋਲੋਂ, ਉਹਨਾਂ ਕੋਲੋਂ ਸ਼ਬਦ ਸੁਣ ਕੇ ਫਿਰ ਗੁਰੂ ਅੰਗਦ ਸਾਹਿਬ ਫਿਰ ਆ ਕੇ ਗੁਰੂ ਧਾਰਨ ਕੀਤਾ ਵੀ ਮੈਂ ਤੁਹਾਡਾ ਸੇਵਕ ਹਾਂ ਜੀ। ਇਹ ਨਹੀਂ ਵੀ ਜਿੱਥੇ ਤੁਰੇ ਗਏ ਕਿਸੇ ਨੇ ਸਿਰ ਨਵਾ ਤਾ ਮੈਂ ਵੀ ਕਹਾਂ ਮੈਂ ਵੀ ਇੱਥੋਂ ਹੀ ਭਾਈ ਸਿਰ ਨਵਾ ਕੇ ਇੱਥੋਂ ਹੀ ਸਾਰਾ ਕੁਛ ਲੈ ਜਾਣਾ, ਨਹੀਂ। ਗੁਰੂ ਧਾਰਨ ਕਰਨਾ ਸਾਡੀ ਜ਼ਿੰਦਗੀ ਦਾ ਅਹਿਮ ਫੈਸਲਾ ਹੈ, ਸਭ ਤੋਂ ਜ਼ਰੂਰੀ ਫੈਸਲਾ ਹੈ, ਅਤੇ ਕਦੇ ਵੀ ਉਹਨੂੰ ਨਾ ਅਪਣਾਓ ਜਿਹਨੂੰ ਆਪਣੀ ਮੌਤ ਦਾ ਹੀ ਨਾ ਪਤਾ ਹੋਵੇ। ਗੁਰੂ ਹਮੇਸ਼ਾ ਉਹ ਜਿਹੜਾ ਸਦੀਵ ਰਹੇ, ਉਹ ਨਹੀਂ ਜਿਹੜਾ ਸਮਾਂ ਪੈਣ ਉੱਤੇ ਮੁੜ ਕੇ ਸਾਨੂੰ ਫੇਰ ਬਦਲਣਾ ਪੈ ਜਾਵੇ ਵੀ ਭਾਈ ਇਹ ਤਾਂ ਮਰ ਗਿਆ ਹੁਣ ਦੂਜਾ ਅਪਣਾਈਏ ਭਾਈ। ਇਸ ਲਈ ਉੱਥੇ ਹੁਣ ਜਿਹੜਾ ਜ਼ਿਕਰ ਕਵੀ ਜੀ ਕਰ ਰਹੇ ਨਾ, ਕਹਿੰਦੇ ਕਰੈਂ ਪ੍ਰਤੀਖਣ ਗੁਰੂ ਕੀ ਦਿਸ਼, 'ਤੇ ਗੁਰੂ ਵਾਲੇ ਪਾਸੇ ਹੁਣ ਉਹਨਾਂ ਨੇ ਇੰਤਜ਼ਾਰ ਕਰਨਾ ਸ਼ੁਰੂ ਕਰ ਲਿਆ, ਅਤੇ ਕੀ ਕਰ ਰਹੇ ਨੇ, ਕਹਿੰਦੇ ਗੁਰਪੂਰਨ ਕੋ ਖੋਜਤ ਰਹੇ ਹੋ, ਪੂਰੇ ਗੁਰੂ ਦੀ ਖੋਜ ਕਰਦੇ ਨੇ ਔਰ ਅਨੇਕਾਂ ਥਲਾਂ ਦੇ

ਕਹਿੰਦੇ ਹੁਣ ਪਤੀਆ ਲੈਣ ਵਾਸਤੇ ਹਨ, ਭਰੋਸਾ ਲੈਣ ਵਾਸਤੇ, ਪਤੀ ਆਪਣੇ ਮਨ ਨੂੰ ਪਤੀਜਣ ਵਾਸਤੇ ਕੀ ਕਰ, ਆਨੰਦਪੁਰ ਸਾਹਿਬ ਆ ਕੇ ਵੱਸ ਗਿਆ। ਆਨੰਦਪੁਰ ਸਾਹਿਬ ਆ ਕੇ ਵਸੇ ਅਤੇ ਜਦੋਂ ਉੱਥੇ ਆ ਕੇ ਵਸੇ, ਧਾਰਨ ਕੀ ਕਰ ਲਿਆ ਮਨ ਦੇ ਅੰਦਰ, ਮੋਹੇ ਬਲਾਵੇਂ ਸ਼੍ਰੀ ਗੁਰਪਾ, ਵੀ ਮੈਨੂੰ ਗੁਰੂ ਸਾਹਿਬ ਆਪਣੇ ਕੋਲ

ਧਿਆਨ ਧਰਦੇ ਨੇ, ਬੰਦਗੀ ਕਰਦੇ ਨੇ, ਬੰਦਗੀ ਕਰਨ ਮਨ ਨੂੰ ਇਕਾਗਰ ਕਰਨਾ, ਮਨ ਨੂੰ ਚੇਤੰਨ ਰੱਖ ਕੇ ਇਕਾਗਰ ਕਰਨਾ, ਟਿਕਾਉਣਾ ਮਨ ਨੂੰ, ਵੀ ਮਨ ਸਾਰੀਆਂ ਸੰਸਾਰਿਕ ਦੌੜਾਂ ਭੱਜਾਂ ਛੱਡ ਕੇ ਜਿੰਨੀਆਂ

ਜਿਨ ਉਹਨਾਂ ਚਿਰ ਨਹੀਂ ਜਾਣਾ ਜਿੰਨਾ ਚਿਰ ਗੁਰੂ ਸਾਹਿਬ ਨਾ ਸੱਦਣ, ਆਪਣਾ ਸਿੱਖ ਭੇਜ ਕੇ ਸੱਦਣਗੇ। ਗੁਰੂ ਹਰਗੋਬਿੰਦ ਸਾਹਿਬ ਦੇ ਨਾ ਸਾਂਢੂ ਰਿਸ਼ਤੇ ਵਿੱਚ ਉਹਨਾਂ ਨੇ ਵੀ ਇਹ ਇੱਕ ਵਾਰੀ ਪ੍ਰੀਖਿਆ ਗੁਰੂ ਸਾਹਿਬ ਦੇ ਲਈ ਰੱਖੀ ਸੀ। ਜਦੋਂ ਉਹਨਾਂ ਨਵਾਂ ਘਰ ਬਣਾਇਆ ਅਤੇ ਮਨ ਦੇ ਵਿੱਚ ਇੱਛਾ ਧਾਰਨ ਕਰ ਲਈ ਵੀ ਉਹਨਾਂ ਚਿਰ ਘਰ ਦੇ ਵਿੱਚ ਨਹੀਂ ਜਾਣਾ ਜਿੰਨਾ ਚਿਰ ਗੁਰੂ ਸਾਹਿਬ ਚਰਨ ਨਾ ਪਾਉਣ। ਘਰ ਵਾਲੀ ਨੇ ਕਿਹਾ ਵੀ ਸਿਰ ਦਿਆ ਸਾਈਆਂ, ਆਪਾਂ ਗੁਰੂ ਸਾਹਿਬ ਨੂੰ ਸੱਦਾ ਦੇਂਦੇ ਹਾਂ, ਮਾਲਕ ਪਾਤਸ਼ਾਹ ਆਉਣਗੇ, ਚਿੱਠੀ ਪਾ ਦਿੰਦੇ ਹਾਂ ਆਪਾਂ, ਜਾਂ ਜਾ ਕੇ ਆਖ ਆਉਂਦੇ ਵੀ ਗੁਰੂ ਸਾਹਿਬ ਜੀ ਨਵਾਂ ਗ੍ਰਹਿ ਬਣਾਇਆ ਆਪ ਜੀ ਚਰਨ ਪਾਓ। ਅਤੇ ਅੱਗੋਂ ਜਵਾਬ ਦਿੱਤਾ ਸੀ ਵੀ ਨਹੀਂ, ਨਾ ਚਿੱਠੀ ਪਾਉਣੀ ਹੈ ਨਾ ਸੱਦਾ ਦੇਣ ਵਾਸਤੇ ਜਾਣਾ, ਗੁਰੂ ਸਾਹਿਬ ਆਪੇ ਚੱਲ ਕੇ ਆਉਣਗੇ। ਮਨ ਦੇ ਵਿੱਚ ਇੱਛਾ ਧਾਰਨ ਕਰ ਲਈ ਵੀ ਗੁਰੂ ਸਾਹਿਬ ਆਪ ਆਉਣਗੇ। ਔਰ ਵਾਕਈ ਧੰਨ ਗੁਰੂ ਕਲਗੀ ਗੁਰੂ ਹਰਗੋਬਿੰਦ ਸਾਹਿਬ ਗਏ ਜੀ, ਮਾਲਕ ਪਾਤਸ਼ਾਹ ਨੇ ਨਾਲੇ ਗ੍ਰਹਿ ਵਿਖੇ ਚਰਨ ਪਾਏ, ਨਾਲੇ ਮਨ ਦੇ ਵਿੱਚ ਇੱਛਾ ਇਹ ਧਾਰਨ ਕੀਤੀ ਸੀ ਵੀ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਆਉਣਗੇ। ਆਪਾਂ ਪਿੱਛੇ ਸਾਰਾ ਇਤਿਹਾਸ ਪੜ੍ਹਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਾ ਵੀ, ਅਤੇ ਫਿਰ ਗੁਰੂ ਸਾਹਿਬ ਮਾਤਾ ਜੀ ਨੂੰ ਨਾਲ ਲੈ ਕੇ ਜਾਂਦੇ ਨੇ ਜਦੋਂ ਉੱਥੇ ਗਏ ਗ੍ਰਹਿ ਵਿਖੇ ਚਰਨ ਪਾਉਣ ਵਾਸਤੇ ਮੋਗੇ ਦੀ ਧਰਤੀ ਦੇ ਉੱਤੇ, ਅਤੇ ਉੱਥੇ ਜਾ ਗੁਰੂ ਸਾਹਿਬ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਜਾਂਦੇ, ਉਹਨਾਂ ਦੇ ਗ੍ਰਹਿ ਵਿਖੇ ਫਿਰ ਪ੍ਰਵੇਸ਼ ਕਰਦੇ। ਉਦੋਂ ਉਹਨਾਂ ਨੇ ਮਨ ਦੇ ਅੰਦਰ ਤਾਰੇ ਵੀ ਗੁਰੂ ਸਾਹਿਬ ਜਾਣਦੇ ਨੇ। ਉਸੇ ਤਰ੍ਹਾਂ ਇੱਥੇ ਇੱਛਾ ਧਾਰਨ ਕੀਤੀ ਹੋਈ ਵੀ ਗੁਰੂ ਸਾਹਿਬ ਆਪ ਸੱਦਣਗੇ, ਜਾਣਾ ਨਹੀਂ, ਨਾ ਆਪ ਜਾਣਾ ਨਾ ਗੁਰੂ ਸਾਹਿਬ ਕੋਲ ਜਾ ਕੇ ਕਿਸੇ ਨੂੰ ਭੇਜ ਕੇ ਕਹਿਣਾ ਵੀ ਮੈਂ ਤੁਹਾਨੂੰ ਚੇਤੇ ਕਰ ਰਿਹਾ। ਰੋਜ਼ ਬਹਿ ਕੇ ਬਸ ਚਿੰਤਨ ਵਿੱਚ ਜੁੜ ਜਾਣਾ, ਚੇਤੇ ਵਿੱਚ ਜੁੜ ਜਾਣਾ। ਅਤੇ ਕਵੀ ਜੀ ਜ਼ਿਕਰ ਕਰਦੇ ਆ ਕਹਿੰਦੇ ਕਈ ਦਿਨ ਇਸ ਤਰ੍ਹਾਂ ਜਦੋਂ ਬਤੀਤ ਕੀਤੇ ਨਾ, ਮਨ ਦੇ ਅੰਦਰ ਪ੍ਰੇਮਾ ਭਗਤੀ ਹੋਰ

ਦੇ ਪ੍ਰਤੀ ਨਾ ਮਨ ਦੇ ਅੰਦਰ ਇੰਨਾ ਕੁ ਪ੍ਰੇਮ ਵੱਧਦਾ ਗਿਆ, ਇੰਨਾ ਕੁ ਪ੍ਰੇਮ ਵੱਧਦਾ ਗਿਆ, ਕਵੀ ਜੀ ਕਹਿੰਦੇ ਵੀ ਦਿਨ ਅਤੇ ਰਾਤ ਇੱਕ ਹੋ ਗਏ ਹੁਣ। ਹੁਣ ਇਹ ਨਹੀਂ ਵੀ ਦਿਨ ਹੈ ਅਤੇ ਚੇਤਾ ਕਰ ਲਈਏ, ਰਾਤ ਹੈ ਅਤੇ ਛੱਡੋ ਕੀ ਚੇਤੇ ਕਰਨਾ, ਦਿਨ ਰਾਤ ਇੱਕ ਹੋ ਗਿਆ। ਜਦੋਂ ਕੋਈ ਵੀ ਕਰਮ ਮਿਹਨਤ ਨਾਲ ਕਰੀਏ ਨਾ, ਅਤੇ ਉਹਦੇ ਲਈ ਇੱਕ ਅਖਾਣ ਵਰਤਿਆ ਜਾਂਦਾ ਵੀ ਇਹਨੇ ਭਾਈ ਮਿਹਨਤ ਕਰਨ ਲੱਗੇ ਨੇ ਦਿਨ ਰਾਤ ਇੱਕ ਕਰਤਾ, ਇੱਥੇ ਪ੍ਰੇਮ ਵਿੱਚ ਭੇਜਿਆ ਨੇ ਦਿਨ ਰਾਤ ਇੱਕ ਕਰ ਲਿਆ। ਦਿਨ ਬਾ ਦਿਨ ਗੁਰੂ ਸਾਹਿਬ ਦੇ ਚਰਨਾਂ ਪ੍ਰਤੀ ਪ੍ਰੇਮ ਵਧੀ ਜਾਂਦਾ ਹੈ, ਭਾਉ ਭਗਤ ਵਧੀ ਜਾਂਦੀ ਹੈ। ਦਿਨ ਰਾਤ ਇੱਕ ਸਮਾਨ ਕਰਤਾ, ਮਨ ਦੇ ਅੰਦਰ ਪ੍ਰੇਮ ਦਿਨ ਰਾਤ ਬਣਿਆ ਰਹਿੰਦਾ ਹੈ।

ਗੁਰੂ ਕਲਗੀਧਰ ਸਾਹਿਬ ਸੁਜਾਣ ਸਿਆਣੇ ਜਿਹੜੇ ਬਹੁਤ ਸੂਝਵਾਨ ਨੇ। ਹੁਣ ਇੱਕ ਜਗਿਆਸੂ, ਇੱਕ ਪਿਆਰਾ ਪ੍ਰੇਮੀ ਪ੍ਰੇਮ ਵਿੱਚ ਭਿੱਜਿਆ ਹੋਇਆ ਆਪਣੇ ਪਿਆਰੇ ਨੂੰ ਚੇਤੇ ਕਰੇ ਅਤੇ ਪਿਆਰੇ ਨੂੰ ਖਿੱਚ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਹੋ ਸਕਦਾ ਹੈ? ਕਿਉਂਕਿ ਜਿਹੜੀ ਇਹ ਖਿੱਚ ਹੈ ਨਾ, ਇਹ ਉਹ ਨਹੀਂ ਹੈ ਜਿਹੜੀ ਦੁਨਿਆਵੀ ਤੌਰ 'ਤੇ ਹੈ। ਜਿਵੇਂ ਆਪਾਂ ਉਦਾਹਰਣਾਂ ਪੜ੍ਹਦੇ ਹਾਂ, ਚੰਦ ਚਕੋਰ ਪ੍ਰੀਤ ਖੈ ਲਾਈ ਤਾਰ ਨਿਹਾਲੇ, ਹੈ ਨਾ ਭਾਈ ਗੁਰਦਾਸ ਜੀ, ਅਤੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਹੁਣ ਇਹ ਇਹ ਸਾਰੀਆਂ ਸਾਰੀ ਪ੍ਰੇਮ ਦੀਆਂ ਉਹਨਾਂ ਨੇ ਨਾ ਉਦਾਹਰਣਾਂ ਦਿੱਤੀਆਂ। ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਚੰਦਰਮਾ ਦੀ ਚਕੋਰ ਨਾਲ ਪ੍ਰੀਤ ਨਹੀਂ ਹੈ, ਸਿਰਫ ਚਕੋਰ ਦੀ ਪ੍ਰੀਤ ਚੰਦਰਮਾ ਨਾਲ ਹੈ। ਬੱਦਲਾਂ ਦੇ ਨਾਲ ਮੋਰ ਅਤੇ ਬਬੀਹੇ ਦੀ ਪ੍ਰੀਤ ਹੈ, ਬੱਦਲਾਂ ਨੂੰ ਕੋਈ ਫਰਕ ਨਹੀਂ। ਪਾਣੀ ਦੇ ਨਾਲ ਮੱਛੀ ਦੀ ਪ੍ਰੀਤ ਹੈ, ਪਾਣੀ ਨੂੰ ਕੋਈ ਮਤਲਬ ਨਹੀਂ, ਪਾਣੀ ਨੂੰ ਕੋਈ ਮਤਲਬ ਹੈ ਨਹੀਂ। ਇਹ ਸਾਰੇ ਪ੍ਰੇਮ ਨੇ, ਪਰ ਇੱਕ ਪਾਸਾ ਕਾਲੇ ਬੱਦਲ ਚੜ੍ਹ ਕੇ ਆਉਣਗੇ, ਮੋਰ ਨੱਚੇਗਾ, ਬਬੀਹੇ ਨੱਚਣਗੇ, ਖੁਸ਼ੀ ਮਨਾਉਣਗੇ ਵੀ ਕਾਲੀਆਂ ਘਟਾਵਾਂ ਆ ਗਈਆਂ, ਹੁਣ ਮੀਂਹ ਪਏਗਾ। ਉਹ ਪਹਿਲਾਂ ਪਾਉਂਦਾ ਹੈ ਆਪਣੇ ਪਿਆਰੇ ਨੂੰ ਵੇਖ ਕੇ ਨਾ, ਉਹਦਾ ਪਿਆਰਾ ਹੈ, ਆਪ ਪ੍ਰੇਮੀ ਹੈ, ਉਹ ਪਿਆਰਾ ਹੈ। ਮੋਰ ਨੇ ਆਪਣੇ ਪਿਆਰੇ ਨੂੰ ਵੇਖਿਆ, ਉਹਨੇ ਨਾਚ ਕੀਤਾ, ਆਪਣੀ ਖੁਸ਼ੀ ਜ਼ਾਹਰ ਕੀਤੀ ਵੀ ਮੇਰਾ ਪਿਆਰਾ ਆਇਆ ਹੈ। ਇਸੇ ਤਰ੍ਹਾਂ ਮੱਛੀ ਜਦੋਂ ਆਪਣੇ ਪਿਆਰੇ ਦੇ

ਕੋਲ ਹੈ, ਬੜੇ ਕਿੰਨੇ ਕੌਤਕ ਕਰਦੀ ਜੀ ਉਹ ਪਾਣੀ ਦੇ ਵਿੱਚ ਕਿੰਨਾ ਕੁਛ ਕਰਦੀ ਨਾ, ਕਦੇ ਤਾਂ ਵੱਲ ਨੂੰ ਛਾਲਾਂ ਮਾਰਦੀ, ਕਦੇ ਠਾਂ ਵੱਲ ਨੂੰ ਉਤਰੀ ਜਾਂਦੀ, ਉਹਨੂੰ ਕੱਢ ਕੇ ਬਾਹਰ ਰੱਖ ਦਿਓ, ਉਹਨੇ ਮਰ ਜਾਣਾ, ਮੱਛੀ ਨੇ ਮਰ ਜਾਣਾ, ਪਾਣੀ ਨੂੰ ਕੋਈ ਫਰਕ ਪੈਣਾ? ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਚੰਦ ਚੜ੍ਹਿਆ ਚਕੋਰ ਹੈ ਟਕ ਟਕੀ ਲਾ ਕੇ ਬਹਿ ਜਾਂਦੀ ਹੈ ਵੀ ਮੈਂ ਆਪਣਾ ਪਿਆਰਾ ਵੇਖਣਾ, ਮੇਰਾ ਪਿਆਰਾ ਆਇਆ। ਚੰਦਰਮਾ ਨੂੰ ਕੀ ਫਰਕ ਪਿਆ? ਉਹ ਕਹਿੰਦਾ ਤੇਰੇ ਵਰਗੀਆਂ ਰੋਜ਼ ਮਰਦੀਆਂ ਮੈਨੂੰ ਵੇਖ ਵੇਖ ਕੇ। ਚਕੋਰ ਨੂੰ ਇਹ ਹੀ ਹੈ ਨਾ, ਉਹਨੇ ਵੇਖਿਆ ਅਤੇ ਉਹ ਵੇਖਦੀ ਵੇਖਦੀ ਇੰਨਾ ਪ੍ਰੇਮ, ਉਹ ਆਪਣੀ ਧੌਣ ਤੱਕ ਵੀ ਜਿਹੜੀ ਨਾ ਉਹ ਆਪਣਾ ਘੁੰਮਣਾ ਵੀ ਵਿਸਾਰਤਾ, ਉਹਨੇ ਵੇਖਦੀ ਵੇਖਦੀ ਨੇ ਆਪਣੀ ਧੌਣ ਤੜਾ ਲਈ, ਮਰਨਾ ਮਨਜ਼ੂਰ ਕਰ ਲਿਆ, ਪਰ ਚੰਦਰਮਾ ਨੂੰ ਕੋਈ ਫਰਕ ਨਹੀਂ ਪਿਆ। ਇੱਥੇ ਪਿਆਰੇ ਨੂੰ ਕੋਈ ਫਰਕ ਨਹੀਂ, ਪਰ ਪ੍ਰੇਮੀ ਆਪਣਾ ਆਪਾ ਕੁਰਬਾਨ ਕਰ ਗਿਆ, ਜਿੰਨੀਆਂ ਉਦਾਹਰਨਾਂ ਆਪਾਂ ਵਿਚਾਰੀਆਂ। ਪਰ ਇੱਧਰ ਧੰਨ ਗੁਰੂ ਕਲਗੀਧਰ ਸਾਹਿਬ, ਮਲਕ ਪਾਤਸ਼ਾਹ ਦੇ ਚਰਨਾਂ ਕਮਲਾਂ ਪ੍ਰਤੀ ਪ੍ਰੇਮ ਇੰਨਾ ਵਧਿਆ, ਪ੍ਰੇਮੀ ਦੇ ਮਨ ਵਿੱਚ ਤੇ ਖਿੱਚ ਹੈ ਵੀ ਮੈਨੂੰ ਪਿਆਰਾ ਸੱਦੇ, ਮੈਂ ਪਿਆਰੇ ਦੇ ਦਰਸ਼ਨ ਕਰਾਂ, ਤੇ ਦੂਜੇ ਪਾਸੇ ਪਿਆਰੇ ਦੇ ਅੰਦਰ ਵੀ ਖਿੱਚ ਪਈ ਜਾਂਦੀ ਹੈ। ਉਹ ਜਿਹੜਾ ਰੋਜ਼ ਇੰਨੇ ਪ੍ਰੇਮ ਨਾਲ ਚੇਤੇ ਕਰਦਾ ਉਹਨੂੰ ਸੱਦਣਾ, ਉੱਧਰੋਂ ਪਿਆਰੇ ਨੂੰ ਵੀ ਖਿੱਚ ਪੈ ਰਹੀ। ਧੰਨ ਗੁਰੂ ਕਲਗੀਧਰ ਸਾਹਿਬ ਜੀ ਨਾ ਬੜੇ ਸਿਆਣੇ, ਬੜੇ ਸੂਝਵਾਨ ਕਵੀ ਜੀ ਕਹਿੰਦੇ, ਕਰੇ ਪ੍ਰੇਮ ਨੇ ਖੈਂਚ ਮਹਾਨਾ, ਜਦੋਂ ਪ੍ਰੇਮ ਨੇ ਬਹੁਤ ਖਿੱਚ

ਫਿਰ ਨਹੀਂ, ਫਿਰ ਕਿੱਥੇ ਰਹਿ ਹੁੰਦਾ ਜੀ, ਫਿਰ ਥੋੜ੍ਹੀ ਰਹਿ ਹੁੰਦਾ। ਜਦੋਂ ਗੁਰੂ ਨੂੰ ਪਿਆਰ ਨਾਲ ਚੇਤੇ ਕਰੀਏ, ਪ੍ਰੇਮ ਨਾਲ ਚੇਤੇ ਕਰੀਏ, ਤਾਂ ਫਿਰ ਗੁਰੂ ਕੋਲੋਂ ਰਹਿ ਨਹੀਂ ਹੁੰਦਾ। ਇਤਿਹਾਸ ਜਿਹੜਾ ਮਰਜ਼ੀ ਪੰਨਾ ਫਰੋਲ ਕੇ ਵੇਖ ਲਓ, ਜਿੱਥੇ ਗੁਰੂ ਸਾਹਿਬ ਨੂੰ ਪ੍ਰੇਮ ਨਾਲ ਚੇਤੇ ਕੀਤਾ, ਫਿਰ ਨਾ ਦੂਰੀ ਵੇਖੀ ਗਈ, ਨਾ ਸਮਾਂ ਵੇਖਿਆ ਗਿਆ, ਨਾ ਹਾਲਾਤ ਵੇਖੇ ਗਏ, ਬਸ ਹਿਰਦੇ ਦਾ ਪ੍ਰੇਮ ਵੇਖਿਆ, ਪ੍ਰੇਮ ਦੀ ਖਿੱਚ ਵੇਖੀ, ਅਤੇ ਗੁਰੂ ਸਾਹਿਬ ਤੁਰ ਪਏ। ਪਿਆਰੇ ਪਿਆਰਾ ਆਪਣੇ ਪ੍ਰੇਮੀ ਨੂੰ ਦਰਸ਼ਨ ਦੇਣ ਵਾਸਤੇ ਤੁਰ ਪੈਂਦਾ। ਸਾਡੇ ਸਾਹਮਣੇ ਕਈ ਉਦਾਹਰਨਾਂ ਨੇ। ਗੁਰੂ ਹਰਗੋਬਿੰਦ ਸਾਹਿਬ ਵੇਲੇ ਭਾਈ ਸਾਧੂ ਅਤੇ ਭਾਈ ਰੂਪਾ, ਇੱਛਾ ਕੀ ਸੀ? ਗਰਮੀ ਦਾ ਮੌਸਮ ਹੈ, ਸਿਖਰ ਦੁਪਹਿਰ ਹੈ, ਘੜੇ ਨੂੰ ਹੱਥ ਲਾਇਆ ਠੰਡਾ ਜਲ, ਮਨ 'ਚ ਇੱਛਾ ਜਾਗ ਪਈ ਵੀ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਛਕਣ, ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਛਕਣ। ਸਤਿਗੁਰੂ ਜੀ ਨੂੰ ਸਿਰਫ ਚੇਤੇ ਕੀਤਾ ਮਨ ਦੇ ਵਿੱਚ ਵੀ ਇਹ ਜਲ ਜੇ ਪਹਿਲਾਂ ਗੁਰੂ ਸਾਹਿਬ ਆ ਕੇ ਛਕਣਗੇ ਫਿਰ ਅਸੀਂ ਛਕਾਂਗੇ। ਦੋਵੇਂ ਪਿਓ ਪੁੱਤ ਬਹਿ ਗਏ ਵੀ ਜਲ ਨਹੀਂ ਛਕਣਾ। ਗੁਰੂ ਸਾਹਿਬ ਗਏ, ਫਿਰ ਮਾਲਕ ਨੇ ਥੋੜ੍ਹੀ ਵੇਖਿਆ ਵੀ ਦੁਪਹਿਰ ਢਾਲ ਲੈਣ ਦਿਓ ਫਿਰ ਚੱਲਾਂਗੇ। ਗੁਰੂ ਸਾਹਿਬ ਨੇ ਘੋੜੇ 'ਤੇ ਕਾਠੀ ਪਵਾਈ ਅਤੇ ਚੱਲ ਪਏ। ਇਸ ਤਰ੍ਹਾਂ ਕਈ ਉਦਾਹਰਨਾਂ ਮਿਲ ਜਾਣਗੀਆਂ ਜੀ। ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ, ਕਿਸੇ ਵੀ ਗੁਰੂ ਸਾਹਿਬਾਨ ਦੇ ਜੀਵਨ 'ਚ ਪੜ੍ਹ ਲਓ ਤੁਸੀਂ, ਜਦੋਂ ਸਿੱਖ ਪ੍ਰੇਮ ਨਾਲ ਚੇਤੇ ਕਰਦੇ ਨਾ, ਫਿਰ ਮਾਲਕ ਪਾਤਸ਼ਾਹ ਸਮਾਂ ਹਾਲਾਤ ਵੇਲਾ ਕੁਝ ਨਹੀਂ ਵੇਖਦੇ, ਬਸ ਉਸ ਸਿੱਖ ਦੇ ਹਿਰਦੇ ਦਾ ਪ੍ਰੇਮ। ਗੁਰੂ ਸਾਹਿਬ ਦੇ ਮਨ ਦੇ ਅੰਦਰ ਪ੍ਰੇਮ ਨੇ ਖਿੱਚ ਪਾਈ ਨਾ, ਜਦੋਂ ਖਿੱਚ ਪਾਈ, ਕਵੀ ਜੀ ਕਹਿੰਦੇ ਕਰੀ ਪ੍ਰੇਮ ਨੇ ਖੈਂਚ ਮਹਾਨਾ, ਰਹਿਓ ਨਾ ਗਇਓ, ਫਿਰ ਰਹਿ ਨਹੀਂ ਹੋਇਆ। ਗੁਰੂ ਸਾਹਿਬ ਦੇ ਕੋਲੋਂ ਨਾ ਖਿੱਚ ਬਹੁਤ ਹੈ। ਹੁਣ ਜੋ ਸਿਮਰਤ, ਜਿਹੜਾ ਸਿਮਰ ਰਿਹਾ ਹੈ ਹਿਰਦੇ ਵਿੱਚ ਇੰਨੇ ਪ੍ਰੇਮ ਇੰਨੇ ਪਿਆਰ ਦੇ ਨਾਲ, ਗੁਰੂ ਸਾਹਿਬ ਜੀ ਫਿਰ ਉਸ ਵੇਲੇ ਨਾ ਗੁਰੂ ਪਾਤਸ਼ਾਹ ਕੋਲੋਂ ਰਹਿ ਨਹੀਂ ਹੋਇਆ।

ਸਤਿਗੁਰੂ ਨੇ ਉਸੇ ਵੇਲੇ ਆਪਣਾ ਇੱਕ ਸਿੱਖ ਸੱਦਿਆ, ਮਾਲਕ ਕਹਿੰਦੇ ਵੀ ਜਾ ਭਾਈ ਫਲਾਣੀ ਥਾਂ 'ਤੇ ਇੱਕ ਸਿੱਖ ਬੈਠਾ ਸਾਨੂੰ ਚੇਤੇ ਕਰ ਰਿਹਾ। ਗੁਰੂ ਸਾਹਿਬ ਨੇ ਨਾ ਉਸ ਸੇਵਕ ਨੂੰ ਆਪਣੇ ਕੋਲੋਂ ਫਿਰ ਭੇਜਿਆ।

ਜਾਓ, ਉਹਨਾਂ ਨੂੰ ਜਾ ਕੇ ਹੁਣੇ ਹੀ ਸੱਦ ਕੇ ਲਿਆਓ ਇਸੇ ਛਿੰਨ ਵੇਲਾ। ਇਹ ਨਹੀਂ ਵੀ ਹੁਣ ਤੁਸੀਂ ਰੁਕ ਕੇ ਜਾਣਾ ਜਾਂ ਥੋੜ੍ਹੀ ਕੁਝ ਪਲ ਬਾਅਦ ਜਾਣਾ, ਨਹੀਂ, ਕਹਿੰਦੇ ਹੁਣੇ ਜਾਓ, ਫਲਾਣੀ ਥਾਂ 'ਤੇ ਸਿੱਖ ਬੈਠਾ, ਉਹ ਸਾਨੂੰ ਚੇਤੇ ਕਰ ਰਿਹਾ, ਉਹਨੂੰ ਜਾ ਕੇ ਸੱਦੋ ਔਰ ਇਸੇ ਵਕਤ ਹੁਣੇ ਉਹਨਾਂ ਨੂੰ ਨਾਲ ਲੈ ਕੇ ਆਓ ਵੀ ਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਜੀ ਨੂੰ ਬੁਲਾਇਆ ਹੈ।

ਕਹਿੰਦੇ ਵੀ ਉਹ ਬੜੇ ਪ੍ਰਸੰਨ ਨੇ, ਉਹਨਾਂ ਨੂੰ ਤੁਹਾਨੂੰ ਆਪਣੇ ਕੋਲ ਸੱਦਿਆ ਅਤੇ ਇਸੇ ਵੇਲੇ ਹੁਣ ਹੀ ਚੱਲੋ। ਉਹਨੇ ਜੀ ਸਿੱਖ ਨੇ ਜਦੋਂ ਇਹ ਗੱਲ ਸੁਣੀ ਨਾ, ਮਨ ਦੇ ਵਿੱਚ ਬੜੀ ਖੁਸ਼ੀ ਕਿ ਮੈਂ ਚੇਤੇ ਕਰਦਾ ਹਾਂ, ਗੁਰੂ ਸਾਹਿਬ ਨੇ ਮੇਰੇ ਮਨ ਦੀ ਮੁਰਾਦ ਨੂੰ ਪੂਰਿਆਂ ਕੀਤਾ। ਉਹਨੇ ਜੀ ਮਨ ਦੇ ਵਿੱਚ ਨਾ ਸੋ ਪ੍ਰਸੰਨ ਅਬ ਹੀ ਲੱਗ ਵੀ ਹੁਣੇ ਚੱਲੋ ਗੁਰੂ ਸਾਹਿਬ ਦੇ ਚਰਨੀ ਲੱਗੋ, ਚੱਲ ਕੇ ਉਪ ਮਾਲਕ ਪਾਤਸ਼ਾਹ ਜੀ ਤੁਹਾਡਾ ਉਧਾਰ

ਦੇ ਵਿੱਚ ਜਦੋਂ ਆਵਾਜ਼ ਪਈ ਨਾ ਇਹ ਵੀ ਗੁਰੂ ਸਾਹਿਬ ਨੇ ਤੁਹਾਨੂੰ ਸੱਦਿਆ ਅਤੇ ਇਸੇ ਵੇਲੇ ਹੁਣੇ ਹੀ ਸੱਦਿਆ ਤਤ ਛਿੰਨ ਚੱਲੋ। ਕਵੀ ਜੀ ਕਹਿੰਦੇ ਕੰਨਾਂ ਨੂੰ ਸਕੂਨ ਬੜਾ ਮਿਲਿਆ, ਬੜਾ ਸਬਰ ਮਿਲਿਆ ਕੰਨਾਂ ਨੂੰ, ਮਨ ਨੂੰ ਚਾਅ ਬੜਾ ਮਿਲਿਆ। ਅਤੇ ਇੱਕ ਅਲੰਕਾਰ ਵਰਤਿਆ ਕਹਿੰਦੇ ਇੰਨਾ ਚਾਅ ਜਿਵੇਂ ਰਾਜੇ ਨੇ ਸਾਰੀ ਧਰਤੀ ਜਿੱਤ ਲਈ ਹੋਵੇ ਨਾ, ਸਾਰੀ ਧਰਤੀ, ਅਤੇ ਉਹਨੂੰ ਹੁਣ ਆਪਣੇ ਬਰਾਬਰ ਦਾ ਕੋਈ ਰਾਜਾ ਦਿਸਦਾ ਨਾ ਹੋਵੇ, ਆਪਣਾ ਵਿਰੋਧੀ ਨਾ ਕੋਈ ਦਿਸਦਾ ਹੋਵੇ, ਸਾਰੇ ਹੀ ਆਪਣੇ ਆਪਣੇ ਤੋਂ ਛੋਟੇ ਦਿਸਦੇ, ਵੀ ਸਾਰੀ ਧਰਤੀ 'ਤੇ ਰਾਜ ਮੇਰਾ, ਹੁਣ ਜਿੰਨੇ ਰਾਜੇ ਨੇ ਸਾਰੇ ਮੇਰੇ ਤੋਂ ਪੁੱਛ ਕੇ ਚੱਲਣਗੇ। ਉਹ ਜਿਹਨੂੰ ਸਾਰੀ ਧਰਤੀ ਦਾ ਰਾਜ ਮਿਲ ਜਾਏ ਜਿਵੇਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ, ਉਸੇ ਤਰ੍ਹਾਂ ਇਹ ਬੋਲ ਸੁਣ ਕੇ ਕੰਨਾਂ ਦੇ ਨਾਲ ਪ੍ਰਸੰਨਤਾ ਦਾ ਕੋਈ ਵੀ ਟਿਕਾਣਾ

ਉਸੇ ਵੇਲੇ ਚੱਲ ਪਿਆ ਜੀ ਸਿੱਖ ਦੇ ਨਾਲ। ਫਿਰ ਜਦੋਂ ਚੱਲੇ ਉਸ ਥਾਂ 'ਤੇ ਆ ਗਏ ਜਿੱਥੇ ਗੁਰੂ ਕਲਗੀਧਰ ਸਾਹਿਬ ਬੈਠੇ ਹੋਏ ਨੇ। ਮਲਕ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਕੋਲ ਚੱਲ

ਕਵੀ ਜੀ ਨੇ ਬਹੁਤ ਪਿਆਰਾ ਜ਼ਿਕਰ ਕੀਤਾ ਗੁਰੂ ਕਲਗੀਧਰ ਸਾਹਿਬ ਜੀ ਦੀ ਸ਼ੋਭਾ ਕਰਦੇ ਹਾਂ। ਕਹਿੰਦੇ ਮਾਲਕ ਪਾਤਸ਼ਾਹ ਦੇ ਨੇਤਰ ਕਮਲ ਦੀਆਂ ਪੰਖੁੜੀਆਂ ਵਰਗੇ ਬੜੇ ਪਿਆਰੇ, ਜਿਸ ਪਾਸੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਨੇ ਉਸ ਪਾਸਿਓਂ ਸਾਰੇ ਬੰਧਨ ਕੱਟ ਦਿੰਦੇ। ਗੁਰੂ ਸਾਹਿਬ ਸੋਚ ਵਿਮੋਚਨ ਹਨ, ਸਾਰੀਆਂ ਵਿਚਾਰਾਂ ਤੋਂ ਸਾਰੀਆਂ ਸੋਚਾਂ ਤੋਂ ਗੁਰੂ ਸਾਹਿਬ ਮੁਕਤੀ ਬਖਸ਼ ਦਿੰਦੇ ਨੇ। ਇਉਂ ਕਹਿ ਲਓ ਜਿਹਦੇ ਉੱਤੇ ਕਿਰਪਾ ਦ੍ਰਿਸ਼ਟੀ ਵਰਤਾਉਂਦੇ ਨੇ ਗੁਰੂ ਸਾਹਿਬ ਬਖਸ਼ਿਸ਼ਾਂ ਨਾਲ ਭਰ ਦਿੰਦੇ ਨੇ। ਫਿਰ ਨਾ ਉਸ ਥਾਂ 'ਤੇ ਜਦੋਂ ਪਹੁੰਚੇ ਹਾਂ ਨਾ

ਫਿਰ ਜੀ ਉੱਥੇ ਪਹੁੰਚ ਕੇ ਨਾ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨਾਲ ਲਿਪਟ ਗਏ, ਮਾਲਕ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕੀਤੀ, ਗੁਰੂ ਸਾਹਿਬ ਦੇ ਕਮਲ ਵਰਗੇ ਚਰਨ ਉਹਨਾਂ ਨਾਲ ਲਿਪਟੇ ਅਤੇ ਆਪਣੇ ਮੁੱਖ ਤੋਂ ਬੋਲਿਆ, ਪ੍ਰਭੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ

ਗੁਰੂ ਸਾਹਿਬ ਜੀਓ, ਤੁਸੀਂ ਦਾਤੇ ਹੋ, ਹਰ ਇੱਕ ਜੀਵ ਉੱਤੇ ਦਇਆ ਕਰਨ ਵਾਲੇ ਹੋ, ਅਤੇ ਜਿਹੜਾ ਤੜਫਦਾ ਅਤੇ ਵਿਲਕਦਾ ਹੋਵੇ ਨਾ, ਤਰਾਹ ਤਰਾਹ ਕਰਦਾ ਹੋਵੇ ਜਿਹੜਾ, ਉਹ ਜੀਵ ਵੀ ਜੇ ਕਿਤੇ ਤੁਹਾਡੀ ਸ਼ਰਨ ਵਿੱਚ ਆ ਜਾਏ ਨਾ, ਅਤੇ ਸਤਿਗੁਰੂ ਜੀ ਤੁਸੀਂ ਰੱਖਿਅਕ ਬਣ ਕੇ ਰੱਖ ਲੈਂਦੇ ਹੋ। ਤੜਫਦਾ ਹੋਇਆ ਵਿਲਕਦਾ ਹੋਇਆ ਜੀਵ, ਜਮਾਂ ਦੇ ਡਰ ਵਿੱਚ ਫਸਿਆ ਹੋਇਆ ਜੀਵ, ਚੱਲ ਕੇ ਜੇ ਤੁਹਾਡੀ ਸ਼ਰਨ ਵਿੱਚ ਆ ਜਾਏ, ਤੁਸੀਂ ਹਰ ਤਰ੍ਹਾਂ ਦੇ ਡਰ ਤੋਂ ਮੁਕਤੀ ਬਖਸ਼ ਦਿੰਦੇ ਹੋ। ਤੁਸੀਂ ਆਪ ਕਿਰਪਾ ਕਰਦੇ ਹੋ ਅਤੇ ਹਰ ਤਰ੍ਹਾਂ ਦੀ ਖਲਾਸੀ ਤੁਸੀਂ ਬਖਸ਼ਦੇ ਹੋ, ਅਤੇ ਜਿਹੜਾ ਜਮਾਂ ਦਾ ਮੌਤ ਦਾ ਵੀ ਜਿਹੜਾ ਡਰ ਹੈ ਨਾ, ਉਸ ਡਰ ਤੋਂ ਵੀ ਤੁਸੀਂ ਰੱਖਿਅਕ ਬਣ ਕੇ ਉਭਾਰ

ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ, ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ, ਤਿੰਨਾਂ ਲੋਕਾਂ ਦੇ ਤੁਸੀਂ ਮਾਲਕ ਹੋ। ਮੈਂ ਤੁਹਾਡਾ ਜਸ ਸੁਣ ਕੇ ਤੁਹਾਡੇ ਦਰ 'ਤੇ ਆਇਆ ਹਾਂ, ਤੁਹਾਡਾ ਜਸ ਸੁਣ ਕੇ, ਤੁਹਾਡੀ ਵਡਿਆਈ ਸੁਣ ਕੇ ਆਪ ਜੀ ਦੇ ਦਰਬਾਰ ਵਿੱਚ, ਆਪ ਜੀ ਦੇ ਦਰ ਉੱਤੇ

ਕਰੋੜਾਂ ਜਨਮ, ਕਰੋੜਾਂ ਜਨਮ ਭਰਮਤ ਬੜਾ ਭਟਕੇ ਅਬ ਹਾਰੇ, ਹੁਣ ਥੱਕ ਗਏ ਹਾਂ, ਹੁਣ ਥੱਕ ਗਏ ਹਾਂ, ਥੱਕ ਕੇ ਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਤੁਸੀਂ ਕਿਰਪਾ ਕਰੋ, ਆਪਣੀ ਸ਼ਰਨ ਵਿੱਚ ਆਏ ਨੂੰ ਹੁਣ ਰੱਖ ਲਓ। ਜਿਹਨੂੰ ਭਗਤ ਰਵਿਦਾਸ ਜੀ ਨੇ ਕਿਹਾ, ਬਹੁਤ ਜਨਮ ਬਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵਾਂ, ਚਿਰ ਪਇਓ ਦਰਸ਼ਨ ਦੇਖੇ। ਜਾਂ ਇੱਕ ਬਚਨ ਆਪਾਂ ਹੋਰ ਪੜ੍ਹਦੇ, ਹਉ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤਉ ਸ਼ਰਨਾਈ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਗੁਰੂ ਅਰਜਨ ਸਾਹਿਬ ਨੂੰ ਪੜ੍ਹੋ, ਮਾਲਕ ਕਹਿੰਦੇ, ਚਾਰ ਕੁੰਟ ਦਹ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਮਾਲਕ ਜੀਓ, ਅਸੀਂ ਥੱਕ ਹਾਰ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਸੀਂ ਰੱਖ ਲਓ। ਗੁਰੂ ਸਾਹਿਬ ਜੀ ਬਹੁਤ ਲੰਮੇ ਅਰਸੇ ਤੋਂ ਕਰੋੜਾਂ ਜਨਮ ਭਰਮਿਆ, ਪਰੇ ਉਹ ਸ਼ਰਨ, ਆਪ ਜੀ ਦੀ ਸ਼ਰਨ ਵਿੱਚ ਆਇਆ। ਰੱਖ ਰੱਖਣ ਹਾਰੇ, ਹੇ ਰੱਖਣ ਹਾਰੇ ਮਾਲਕ ਜੀਓ, ਹੁਣ ਰੱਖ

ਗੁਰੂ ਸਾਹਿਬ ਨੇ ਜਦੋਂ ਨਾ ਸੁਣੀ ਬੇਨਤੀ, ਫਿਰ ਇੱਕ ਨਾ ਜੀ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਬਚਨ ਹੈ, ਮਲਕ ਜੀ ਉੱਥੇ ਜ਼ਿਕਰ ਕਰਦੇ ਆ, ਕਹਿੰਦੇ ਵੀ ਸਤਿਗੁਰੂ ਜੀ ਆਪ ਜੀ ਦੇ ਦਰ 'ਤੇ ਆਇਆ, ਤੁਹਾਡੇ ਕੋਲੋਂ ਤੁਹਾਡੀ ਕਿਰਪਾ ਮੰਗਦਾ, ਤੁਸੀਂ ਕਿਰਪਾ ਕਰਿਓ, ਕੋਈ ਵੀ ਗਿਣਤੀ ਮਿਣਤੀ ਨਾ ਕਰਿਓ, ਨਾ ਮੇਰੇ ਗੁਣਾਂ ਦੀ ਅਤੇ ਨਾ ਮੇਰੇ ਔਗੁਣਾਂ ਦੀ, ਕਿਉਂਕਿ ਜੇ ਗਿਣਤੀ ਹੋਣ ਲੱਗ ਪਈ ਸਤਿਗੁਰੂ ਔਗਣ ਵੱਧ ਜਾਣੇ ਨੇ ਅਤੇ ਗੁਣ ਘੱਟ ਜਾਣੇ, ਹੋ ਸਕਦਾ ਗੁਣ ਬਚੇ ਹੀ ਕੋਈ ਨਾ, ਔਗਣ ਹੀ ਰਹਿ ਜਾਣ। ਇਸ ਲਈ ਮਾਲਕ ਜੀ ਉਹ ਨਾ ਗੁਣ ਅਤੇ ਨਾ ਔਗਣ ਕੁਛ ਵੀ ਨਾ ਵਿਚਾਰਿਓ, ਸਾਰੀਆਂ ਗਿਣਤੀਆਂ ਛੱਡ ਦਿਓ, ਕੀ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਂ ਪੈ ਸਵਾਮੀ ਮਾਨਸ ਕੀ ਗੱਤ, ਇਹੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਸਤਿਗੁਰੂ, ਮੈਂ ਆਪ ਜੀ ਦੇ ਅੱਗੇ ਪੁਕਾਰ ਬੇਨਤੀ ਕਰਦਾ ਵੀ ਨਾ ਗੁਣ ਅਤੇ ਨਾ, ਇਹ ਨਹੀਂ ਵੀ ਮੈਂ ਇੱਥੇ ਆ ਕੇ ਗੁਣ ਗਣਾਉਣ ਲੱਗ ਜਾਂ ਵੀ ਮੇਰੇ ਕੋਲ ਆਹ ਵੀ ਗੁਣ ਆ ਵੀ ਗੁਣ, ਨਹੀਂ ਕੁਛ ਨਹੀਂ, ਕੋਈ ਗਿਣਤੀ ਨਹੀਂ। ਜਦੋਂ ਗੁਰੂ ਸਾਹਿਬ ਕੋਲ ਆ ਕੇ ਅਸੀਂ ਇੱਦਾਂ ਅਰਜੋਈ ਕਰਾਂਗੇ ਨਾ, ਫਿਰ ਸਤਿਗੁਰੂ ਸਾਰੀਆਂ ਗਿਣਤੀਆਂ ਮਿਣਤੀਆਂ ਛੱਡ ਦਿੰਦੇ। ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ, ਕਹਿੰਦੇ ਸੁਣ ਬੇਨਤੀ, ਗੁਰੂ ਸਾਹਿਬ ਨੇ ਬੇਨਤੀ ਸੁਣੀ, ਗਿਣਤੀ ਤਜ ਔਰ, ਸਾਰੀਆਂ ਗਿਣਤੀਆਂ ਮਿਣਤੀਆਂ ਪਾਸੇ ਕਰਤੀਆਂ, ਫਿਰ ਮਾਲਕ ਪਾਤਸ਼ਾਹ ਆਪ ਪ੍ਰਸੰਨ, ਪ੍ਰਸੰਨਤਾ ਦੇ ਘਰ ਵਿੱਚ ਜਦੋਂ ਸਤਿਗੁਰੂ ਆਉਂਦੇ

ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਵਰਤਾਈ, ਜਦੋਂ ਮਾਲਕ ਨੇ ਰਹਿਮਤ ਭਰੀ ਦ੍ਰਿਸ਼ਟੀ ਨਾਲ ਵੇਖਿਆ ਤੇ ਕਵੀ ਜੀ ਕਹਿੰਦੇ ਵੀ ਅਗਿਆਨਤਾ ਦਾ ਹਨੇਰਾ ਸਾਰਾ ਮੁੱਕ ਗਿਆ, ਅਗਿਆਨਤਾ ਕੱਟਤੀ ਗੁਰੂ ਸਾਹਿਬ ਨੇ, ਗਿਆਨ ਦਾ ਚਾਨਣ ਬਖਸ਼ਤਾ। ਗੁਰੂ ਸਾਹਿਬ ਨੇ ਸਵੱਲੀ ਨਦਰ ਕੀਤੀ, ਬਖਸ਼ਿਸ਼ ਦੀ ਨਦਰ ਕੀਤੀ, ਭਰਮ ਦਾ ਹਨੇਰਾ ਜੀਵਨ ਦੇ ਵਿੱਚੋਂ

ਜਿਹੜਾ ਮੋਹ ਦੀ ਗਾਫਲਤਾ ਹੈ ਨਾ, ਮੋਹ ਵਿਕਾਰ ਵਿਕਾਰਾਂ ਦੀ ਗਾਫਲਤਾ ਦੀ ਨੀਂਦ ਵਿੱਚ ਸੁੱਤੇ ਹੋਏ ਸਾਂ, ਉਹ ਕੀ ਹੋਇਆ? ਗੁਰ ਰਵ, ਰਵ ਲਫ਼ਜ਼ ਵਰਤਿਆ ਜਾਂਦਾ ਸੂਰਜ ਵਾਸਤੇ। ਜਦੋਂ ਗਿਆਨ ਦਾ ਸੂਰਜ, ਗੁਰੂ ਰੂਪੀ ਸੂਰਜ ਨੂੰ ਵੇਖਿਆ, ਫਿਰ ਨੀਂਦ ਖੁੱਲ੍ਹ ਗਈ, ਫਿਰ ਗਾਫਲਤਾ ਦੀ ਨੀਂਦ ਖਤਮ ਹੋ ਗਈ। ਮਤਲਬ ਅਵੇਸਲਾਪਨ ਜ਼ਿੰਦਗੀ 'ਚੋਂ ਖਤਮ ਹੋ ਗਿਆ, ਸੁਚੇਤਤਾ ਜ਼ਿੰਦਗੀ 'ਚ ਆ ਗਈ। ਇਹ ਹੈ ਨੀਂਦ ਤੋਂ ਉੱਠ ਜਾਣਾ ਅਤੇ ਅਵੇਸਲਾਪਣ, ਨੀਂਦ, ਸੌਣਾ, ਗਾਫਲਤਾ, ਇਹ ਸਾਰਾ ਕੁਝ ਅਵੇਸਲੇਪਣ ਲਈ ਹੈ, ਅਗਿਆਨਤਾ ਲਈ ਹੈ। ਅਤੇ ਸੂਰਜ ਜਗ ਪੈਣਾ, ਸੁਚੇਤ ਹੋ ਜਾਣਾ, ਚਾਨਣ ਦਾ ਮਿਲ ਜਾਣਾ, ਪ੍ਰਕਾਸ਼ ਹੋ ਜਾਣਾ, ਇਹ ਸਾਰਾ ਕੁਝ ਗੁਰੂ ਦੀ ਕਿਰਪਾ ਦ੍ਰਿਸ਼ਟੀ। ਜਦੋਂ ਜੀਵਨ ਜਿਹੜਾ ਉਹ ਸੁਚੇਤਤਾ ਨਾਲ ਭਰ ਜਾਏ, ਗੁਰੂ ਦਾ ਮਿਲਾਪ ਹੋ ਜਾਣਾ, ਗਿਆਨ ਦਾ ਚਾਨਣ ਜੀਵਨ 'ਚ ਆ ਜਾਣਾ। ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਵਰਤਾਈ, ਅਗਿਆਨਤਾ ਦਾ ਹਨੇਰਾ ਕੱਟਿਆ ਗਿਆ, ਮੋਹ ਦੀ ਨੀਂਦ ਖਤਮ ਹੋ ਗਈ, ਗਾਫਲਤਾ ਦੀ ਨੀਂਦ ਛੱਡ ਦਿੱਤੀ, ਜਾਗਤ ਭਇਓ, ਸੁਚੇਤ ਹੋ ਗਏ। ਗੁਰੂ ਰਵ ਜੋਵਾ, ਜਦੋਂ ਗੁਰੂ ਸਾਹਿਬ ਰੂਪੀ ਸੂਰਜ ਨੂੰ ਵੇਖਿਆ, ਗਿਆਨ ਦਾ ਸੂਰਜ ਜਦੋਂ ਜੀਵਨ 'ਚ ਆਇਆ, ਫਿਰ ਉਹ ਗਾਫਲਤਾ ਦੀ ਨੀਂਦ ਖਤਮ ਹੋ ਗਈ, ਜਿਹੜੀ ਅਗਿਆਨਤਾ ਦੇ ਹਨੇਰੇ ਕਰਕੇ ਸੁੱਤਾ ਹੋਇਆ ਸਾਂ, ਉਹ ਨੀਂਦ 'ਚੋਂ ਉੱਠ ਪਿਆ। ਜਿੱਥੋਂ ਉਠਾਉਣ ਵਾਸਤੇ ਬਾਬਾ ਕਬੀਰ ਸਾਹਿਬ ਨੇ ਝੰਜੋੜਿਆ, ਕਬੀਰ ਸੂਤਾ ਕਿਆ ਕਰੈਂ, ਬੈਠਾ ਰਹੋ ਅਰ ਜਾਗ, ਜਾ ਕੈ ਸੰਗ ਤੇ ਬੀਛੁਰਾ, ਤਾਹੀ ਕਹਿ ਸੰਗ ਲਾਗ। ਕਬੀਰ ਸੂਤਾ ਕਿਆ ਕਰੈਂ, ਜਾਗ ਰੋਏ ਪੈ ਦੁੱਖ, ਜਾ ਕਾ ਬਾਸਾ ਗੋਰ ਮੈਂ, ਸੋ ਕਿਉਂ ਸੋਵੈ ਸੁਖ। ਕਬੀਰ ਸੂਤਾ ਕਿਆ ਕਰੈਂ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ। ਉਸ ਗਾਫਲਤਾ ਦੀ ਨੀਂਦ ਵਿੱਚੋਂ ਸੁਚੇਤਤਾ ਮਿਲ ਗਈ, ਜਦੋਂ ਗੁਰੂ ਨੇ ਗਿਆਨ ਦਾ ਚਾਨਣ ਬਖਸ਼ਿਆ। ਇਸ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਕਿਰਪਾ ਦ੍ਰਿਸ਼ਟੀ ਵਰਤਾ ਰਹੇ। ਅਗਾਂਹ ਸਾਰਾ ਵਰਤਾਰਾ ਕਿਵੇਂ ਵਰਤਾਉਂਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾ ਅੰਦਰ ਸਰਵਣ ਕਰੋਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਸਾਹਿਬ ਹੋਈ ਸਹਾਈ, ਅਰਜਨ ਹਰਿ ਗੋਬਿੰਦ ਨਾਮ ਸਿਮਰ।

ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦੀਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੀਕ ਚਲਾਈ ਦੀ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆਰੇ ਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖ

ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰ ਅੰਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਦੇ ਵਿੱਚ ਬਤੀਤ ਕਰਵਾਵਨਾ। ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸਾਦ ਜੀ ਦੇਖ ਸਕ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੀ ਸਕੇ। ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨ

ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀ ਅੰਨ, ਦੇਖੈ ਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆਂ ਘੜੀਆਂ ਪਹਿਰਾ।

ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ, ਇਹਾਂ ਖਟ ਚਲੋ ਹਰਲਾਹਾ, ਆਗੇ ਵਸਨ ਸੁਹੇਲਾ, ਔਧ ਘਟੈ ਦਿਨਿਸ ਰਹਿ ਨਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੀ ਮਹਿ ਤਰਿਓ, ਬ੍ਰਹਮ ਗਿਆਨੀ ਜਿਸ ਜਗਾਏ ਪਿਆਵੈ, ਇਹ ਰਸ ਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਵਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

行きます。

Freddy! ਸਤਨਾਮ ਸ਼੍ਰੀ ਵਾਹਿਗੁਰ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰ ਸਾਹਿਬ ਜੀ। ਸਤਨਾਮ

Lundi. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤ ਜੁਗ ਜਿਨ ਧਰੂਪਰ। ਸ੍ਰੀ ਪ੍ਰਹਿਲਾਦ ਭਗਤ ਉਦਰੀਅੰਗ ਹਸਤ ਕਮਲ ਮਾਥੇ ਪਰ ਧਰਿਅੰਗ। ਅਲੱਖ ਰੂਪ ਜੀ ਲਖਿਆ ਨਾ ਜਾਈ ਸਾਦਿਕ ਸਿੱਧ ਸਗਲ ਸਰਨਾਈ। ਸਾਦਿਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ। ਮਾਨਸ ਜਨਮ ਦੇਹ ਨਿਸਤਾਰ ਹੋ ਗੁਰ ਜਹਾਜ ਖੇਵਟ ਗੁਰੂ। ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ। ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ। ਤਿੰਨ

ਤਿਨ ਸ਼੍ਰੀ ਰਾਮਦਾਸ ਸੋਢੀ ਥਿਰ ਥੱਪਿਓ, ਹਰ ਕਾ ਨਾਮ ਅਖੈ ਨਿਧ ਅਪਿਓ, ਅਪਿਓ ਹਰ ਨਾਮ ਅਖੈ ਨਿਧ ਚਹੁ ਜੁਗ, ਗੁਰ ਸੇਵਾ ਕਰ ਫਲਹੀਅੰ, ਬੰਦਹਿ ਜੋ ਚਰਨ ਸ਼ਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਅੰ, ਪਰ ਤਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਨੰ, ਸਤਿਗੁਰ ਗੁਰ ਸੇਵ ਅਲਖ ਗਤ ਜਾਕੀ, ਸ਼੍ਰੀ ਰਾਮਦਾਸ ਤਾਰਣ ਤਰਨੰ, ਜਿਹੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ, ਕਰ ਬਿਚਿਤ ਚਾਓ ਆਨੰਦ ਨਿਤ ਮੰਗਲ, ਗੁਰ ਦਰਸ਼ਨ ਸਫਲ ਸੰਸਾਰ, ਸੰਸਾਰ ਸਫਲ ਗੰਗਾ ਗੁਰ ਦਰਸ਼ਨ, ਪਰਸਨ ਪਰਮ ਪਵਿੱਤਰ ਗਤੇ, ਜੀ ਤਹਿ ਜਮ ਲੋਕ ਪਤਿਤ ਜੇ ਪ੍ਰਾਣੀ, ਹਰ ਜਨ ਸ਼ਿਵ ਗੁਰ ਗਿਆਨ ਰਤੇ, ਰਘੂ ਬੰਸ ਤਿਲਕ ਸੁੰਦਰ ਦਸ਼ਰਥ ਘਰ, ਮੁਨ ਬੰਛੈ ਜਾ ਕੀ ਸ਼ਰਨੰ, ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ਼੍ਰੀ ਰਾਮਦਾਸ ਤਾਰਣ ਤਰਨੰ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ, ਗੁਰਮੁਖ ਪਾਇਆ ਜਗ ਜਨਮ ਮਰਨ ਭਗਾ, ਇਹ ਆਈ ਹੀ ਪ੍ਰਤੀਤ, ਪ੍ਰਤੀਤ ਹੀ ਆਈ ਜਿਨ ਜਨ ਕੈ, ਤਿਨ ਕੋ ਪਦਵੀ ਉੱਚ ਭਈ, ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬ੍ਰਿਥਾ ਗਈ, ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ, ਦਿਵਯ ਦ੍ਰਿਸ਼ ਕਾਰਣ ਕਰਨੰ, ਸਤਿਗੁਰ ਗੁਰ ਸੇਵ

सुमार सर पर को कहे जियो सुथर चित भगत हित पेख तरयो हर नाक।

सदा खुआरी ताको तुखा कहाँ व्यापै।

ਗੁਰੂ ਨਾ ਚੇਤਨੇ ਮਨ ਆਪਣ ਸੁਚੇਤ ਛੁੱਟੈ ਤਿਲ ਬੜ ਜਿਉਂ ਸੁੰਝੇ ਅੰਦਰ ਖੇਤ।

0: ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਨ ਸੱਚ ਜੋ ਮਰ ਜਮੈ ਸੋ ਕੱਚ ਨ ਕੱਚ ਮਹਿਲਾ ਪਹਿਲਾ
1: ਵੱਡੀ ਵਡੇ ਜਾ ਵੱਡਾ ਨਾਉ ਵੱਡੀ ਵਡੇ ਜਾ ਸੱਚ ਨਿਆ ਵੱਡੀ ਵਡੇ ਜਾ ਨਿਚਲ ਥਾਉ।